ਅਤੇ ਦੈਵਤ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਸਵਰ। ਗਾਇਨ ਸਮਾਂ ਰਾਤ ਦਾ ਪ੍ਰਥਮ ਪਹਿਰ। ਪਹਿਲਾ ਸ਼ਬਦ ਸਰਵਣ ਕਰੋ ਭਾਈ ਗੁਰਦੇਵ ਸਿੰਘ ਖਾਲਸਾ ਜੀ ਪਾਸੋਂ। ਸ਼ਬਦ ਦੇ ਬੋਲ ਹਨ ਗੌੜੀ ਰਾਗ ਸੁਲੱਖਣੀ ਦੇ ਖਸਮੈ ਚਿੱਤ ਕਰੇ। ਦੂਜਾ ਸ਼ਬਦ ਹੈ ਪ੍ਰੋਫੈਸਰ ਹਰਚੰਦ ਸਿੰਘ ਜੀ ਦਾ ਗਾਇਆ ਹੋਇਆ। ਬੋਲ ਹਨ ਥਿਰ ਕਰ ਬੈਸਹੁ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਪਹਿਲਾ ਸ਼ਬਦ ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ।

ਕਰੇਗਾ ਉਹਦੀ ਰਜਾ ਰੱਖੀ, ਜੋ ਕੁਛ ਮਾਲਕ ਦੇਵੇਗਾ ਉਹ ਸਬਰ ਤੇ ਸੰਤੋਖ ਨਾਲ ਛਕਾਂਗੇ। ਮਹਾਰਾਜ ਝੂਠੀ ਗੱਲ, ਮੇਰਾ ਤਾਂ ਤੁਰਨਾ ਹੀ ਮੁਹਾਲ ਹੈ। ਸਿੱਧੀ ਗੱਲ, ਕੀਰਤਨ ਹੋ ਗਿਆ, ਹੁਣ ਪ੍ਰਸ਼ਾਦਾ ਚਾਹੀਦਾ, ਡਾਢੀ ਭੁੱਖ ਲੱਗੀ। ਹਜ਼ੂਰ ਕਹਿਣ ਲੱਗੇ ਮਰਦਾਨੇ ਆ ਘਾਬਰ ਨਾ, ਨਿਰੰਕਾਰ ਰੋਟੀ ਦੇਵੇਗਾ। ਮਹਾਰਾਜ ਕਦ ਦੇਵੇਗਾ ਆਖੋ ਸ੍ਰੀ ਵਾਹਿਗੁਰੂ, ਕਈ ਦਿਨ ਹੋ ਗਏ ਰੋਟੀ ਦਾ ਮੂੰਹ ਹੀ ਨੀ ਵੇਖਿਆ, ਪੱਕੀ ਨੀ ਰੋਟੀ ਕਿਉਂ ਜੀ, ਐਵੇਂ ਕਿਵੇਂ ਕੀਰਤਨ ਹੋ। ਹਜ਼ੂਰ ਕਹਿਣ ਲੱਗੇ ਮਰਦਾਨੇ ਕੋਈ ਨੀ, ਉਦਾਸ ਨਾ ਹੋ, ਰੋਟੀ ਰੱਬ ਦੇਵੇਗਾ, ਪਰ ਅਜੇ ਸਬਰ ਕਰ। ਮਹਾਰਾਜ ਮੇਰੇ ਤੋਂ ਸਬਰ ਨਹੀਂ ਜੀ ਹੁੰਦਾ, ਇਹ ਪਿਆ ਜੀ ਰਬਾਬ, ਜਾਂ ਤਾਂ ਰੋਟੀ ਦਿਓ ਨਹੀਂ ਤਾਂ ਮੈਨੂੰ ਆ ਗਿਆ ਦਿਓ ਆਖੋ ਸ੍ਰੀ ਵਾਹਿਗੁਰੂ। ਮੇਰੇ ਧੰਨ ਗੁਰੂ ਨਾਨਕ ਫਤਿਹ ਪਾਤਸ਼ਾਹ ਜੀ ਮਰਦਾਨੀਆਂ ਨੂੰ ਫਿਰ ਪਿਆਰ ਨਾਲ ਕਹਿੰਦੇ, ਫਿਰ ਸਤਿਕਾਰ ਨਾਲ ਕਹਿੰਦੇ ਹਨ, ਮਰਦਾਨੀਆਂ ਤੂੰ ਚੜ੍ਹਦੀਆਂ ਕਲਾਂ ਚ ਰਹੋ। ਮਹਾਰਾਜ ਬੜਾ ਚਿਰ ਚੜ੍ਹਦੀਆਂ ਕਲਾਂ ਚ ਰਿਹਾ, ਹੁਣ ਨੀ ਰਿਹਾ ਜਾਂਦਾ ਰੋਟੀ ਚ। ਹਜ਼ੂਰ ਕਹਿਣ ਲੱਗੇ ਮਰਦਾਨੇ ਇੱਥੇ ਤਾਂ ਪ੍ਰਬੰਧ ਨਹੀਂ ਹੋ ਸਕਦਾ। ਮਰਦਾਨੇ ਨੇ ਕਿਹਾ ਮਹਾਰਾਜ ਇਹ ਪ੍ਰਬੰਧ ਨਹੀਂ ਹੋ ਸਕਦਾ, ਇਹ ਪਿਆ ਜੇ ਰਵਾਜ ਤੇ ਮੈਨੂੰ ਛੁੱਟੀ। ਮਰਦਾਨੀਆਂ ਦੇਖ ਲੈ ਤੇਰੀ ਮਰਜ਼ੀ, ਕਿੱਥੇ ਆਇਆ ਸਾਂ ਕਰੋ, ਕਿੱਥੇ ਹੀ ਜਾਂਦੇ। ਮਹਾਰਾਜ ਜਾਂਦੇ ਤਾਂ ਸਹੀ, ਆਪ ਤੁਸੀਂ ਛਕਦੇ ਛਕਾਂਦੇ ਪਤਾ ਨੀ, ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਹੈ, ਪਰ ਮੈਨੂੰ ਤਾਂ ਡਾਢੀ ਲੱਗੀ ਹੋਈ। ਆਖਿਰਕਾਰ ਪਿਆਰੀ ਸਾਧ ਸੰਗਤ, ਅੱਜ ਮਰਦਾਨੇ ਨੇ ਭੁੱਖ ਦੇ ਦੁੱਖ ਵਜੋਂ ਕਈ ਤਰ੍ਹਾਂ ਦੇ ਜਵਾਬ ਸਵਾਲ ਵੀ ਹਜ਼ੂਰ ਨਾਲ ਕੀਤੇ, ਆਖਿਰਕਾਰ ਜਵਾਬ ਦੇ ਕੇ ਤੁਰ ਪਿਆ ਆਖੋ ਸ੍ਰੀ ਵਾਹਿਗੁਰੂ। ਪਹਿਲਾਂ ਇਹਨੇ ਕਲੀਅਰ

بات ہے جی. پہلا مسئلہ ہی روٹی ہے, نہیں تو روٹی کھوال نہیں تو دے دے جواب, جواب دے دے. آخرکار جواب دے کے مردانہ تر حضور نے کیا مردانے جلال چرو حکم چرو مہاراج بڑا چر حکم منیا ہوں نہیں میرے کو رہا جا مردانہ تر پیا بھول گیا مردانے او بچن. ایک بار اگے بھی حکم موڑیا سی آخو استری والے اگے بھی موڑیا سی حضور ایک تھان پہ گئے مردانے نے کیرتن کیتا ایتھے بھی یہی مسئلہ حضور کہن لگے مردانے سامنے شہر ہے ایتھے جا کے روٹی کھا لے بابا میرے کول کچھ نہیں حضور کہن لگے چک لے ٹکا آخو استری والے بابا ٹکے نال کی بنے گا مردانے تو لہتا جا لے کے چلا جس لئے شہر پہنچے چنگا رونکیلا شہر سوچیا کیوں دے ٹکا تو پہلا ہی جا کے مردانہ کرانے والی دکان سے اتے کھڑو گیا خیال آیا بھی اج بدام ہی چھکی آخو سری بھائی جو کئی دن ہو گئے گلا بڑا خشک ہوا انہیں کیا بھائی بدام کی بات دکاندار نے کیا ٹکے شیر کھنڈ یہ بھی ٹکے شیر مرچا یہ بھی ٹکے شیر. مردانے نے سوچیا بھی چنگا بندہ ہے پردیسیاں نال مخول کردہ ہے سوچیا بھی بلاس کردہ ہے مردانہ دوجی دکان پہ چلا گیا یہ سی فروٹان کی دکان سونے سونے کیلے ڈی سی آخو سی وائی پیسہ ٹوکریا ساڈے ڈی سی تو کرسیاں تے بیٹھے ہوں اتنے ٹوکریاں پہ ہوں تو پہری سات سنگت کیلے ول ویکیا سیبا ول تکیا ہور بھی کئی طرح کے فروٹ انگورا ول ویکے مردانے نے پوچھا کیوں بھائی بھلے لوگ یہ انگور کی بات دے ہیں اس نے کیا ٹکے شیر سیب یہ بھی ٹکے شیر کیلے انہیں کیا بھی ٹکے شیر. مردانے نے کیا اتنے سارے ہی وہ بندے ہیں کسی کے دل چڑھ میں نہیں آتا کہ میں پردیسی ہاں جس چیز کی مینو اچھا ہے یہ مینو دین. مردانہ تیجی دکان پہ چلا گیا اے دکان کس دی سی حلوائی شام دا ٹائم سی گرم گرم جلیبیاں نکل رہی تھا مردانی نے ویکیا پکڑا دی لگی ہوئی سی منہ پانی پہرایا نیڑے پہنچیا سوچیا بھی حلوائی ہے تو پلا لوگ سیدھا سادہ جاپدا ہے یہ نہیں ماحول کرے گا نیڑے جا کے کیوں بھائی یہ جلیبیاں کی پا دینا ہے حلوائی نے کیا ٹکے شیر آخو سی تے گلاب جامن یہ بھی ٹکے شیر ہی ہے نا رس گلے یہ بھی کوئی پا ہے. مردانے نے کیا بھی اندروں پہ تین کہ اتروں اترو آپ سی لگ نہیں اندروں پہ رہی ہیں لے پھر ٹکا کہ دے شیر جلیبیاں جلیبیاں شیر لے کے گرم گرم جس نے کھا دیا بڑا سواد آیا واپس آ گئے آ کے حضور دے چرنا پہ متھا ٹیکیا حضور کہنے لگے مردانے آج بڑا خوش ہیں آخو سری بھائی مہاراج تھی تو انتر جانی ہو نا کدے کدے میرے دل دیا بھی بجھ لیں گے کیوں مردانے مہاراج اے پڑا چنگا آ گیا ہے اے اسٹیشن اچھا ہے اول تو اتنے چھ مہینے رہو نہیں تو تین مہینے کا ضرور رہو کیوں مردانے سچے پاتشاہ کمال کی گل ہے تسی ایک ٹکا دیتا ہے میں بازار چ گیا جیڑی چیز پوچھا وہی ٹکے شیر اتنے ہر ایک چیز ٹکے شیر ملتی بابا موجیں لگی ہوں دو چار ٹکے روز دے دیا کرو تے میرا کام بھی چنگا بن جائے گا اے سچے پاتشاہ پھر کیرتن دو بجے سنایا کراں گا اینڈ جڑا بڑا اچھا ہے کیونکہ گرو نانک دے باپو کی گودی پیچھا کھسیا بھی کرو پر گرو نانک دے پیار چسیا کرو گرو نانک دے پیار چسنا بھی ماڑا نہیں ہے تے گرو نانک دے پیار چ رونا بھی ماڑا نہیں ہے آخو سری بھائی رونا کیڑا ماڑا ہے دنیاداری کا رونا دنیاداری کا رونا ماڑا ہے جی گرو نانک دے پیار چ کوئی روندا ہے بھائی وہ ایک اتھرو جڑا ہے وہ دھرتی تے نہیں ڈگتا گرو نانک دے چرنا پہ ڈگتا
ਵਲੇਵੇ ਕਾਰਨ ਬਾਬਾ ਰੋਈਏ, ਹਜ਼ੂਰ ਬਾਣੀ ਦੁਆਰਾ ਫਰਮਾਉਂਦੇ। ਦੁਨੀਆਦਾਰੀ ਦਾ ਰੋਣਾ ਨਾ ਰੋਇਆ ਕਰੋ, ਅੱਥਰੂ ਬੜੇ ਕੀਮਤੀ ਹਨ, ਇਹਨਾਂ ਸੁੱਚੇ ਮੋਤੀਆਂ ਨੂੰ ਕੌਡੀਆਂ ਦੇ ਪਾ ਜਾਇਆ ਨਾ ਕਰਿਆ ਕਰੋ। ਜੇ ਰੋਣ ਵਾਸਤੇ ਚਿੱਤ ਕਰੇਗੀ ਤਾਂ ਕਿਹੜਾ ਰੋਣਾ ਰੋਈਏ, ਵਲੇਵੇ ਕਾਰਨ ਬਾਬਾ ਰੋਈਏ, ਰੋਵਨ ਸਗਰ ਵਿਚਾਰੋ, ਨਾਨਕ ਰੋਣਾ ਬਾਬਾ ਜਾਣਗੇ ਜੇ ਰੋਵੇ ਲਾਏ ਪਿਆਰੋ। ਅੱਜ ਅੰਮ੍ਰਿਤ ਵੇਲੇ ਦੇ ਕੀਰਤਨ ਚ ਕਿਆ ਵੈਰਾਗ ਆ ਗਿਆ ਵਾਲੀਆ ਸਾਹਿਬ ਰਾਂ ਨੂੰ, ਕਿਆ ਵੈਰਾਗ ਤੇਰੇ ਗੁਰੂ ਨਾਨਕ ਦੇ ਪਿਆਰ ਚ ਰੋਣਾ, ਵੈਰਾਗ ਆ ਜਾਂਦਾ ਪਿਆਰ ਦੀ ਪਹਿਲੀ ਮੰਜ਼ਿਲ ਹੀ ਰੋਣਾ ਹੈ ਪਿਆਰੀ ਸਾਸ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰਾ ਪ੍ਰਾਣ ਜਿਵਾਇਆ, ਹਾਂ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਰਹੇ ਵੈ ਚੱਲੇ। ਪਰ ਇਹਨਾਂ ਮੰਜ਼ਿਲਾਂ ਨੂੰ ਕੋਈ ਪਿਆਰ ਵਾਲਾ ਹੀ ਸਮਝਦਾ। ਮਹਾਂਪੁਰਸ਼ ਕਹਿੰਦੇ ਸਨ ਜਿਸਦਾ ਕੋਈ ਮਰ ਜਾਵੇ ਨਾ ਘਰ ਦਾ ਬੰਦਾ, ਰੋਂਦੇ ਸਾਰੇ ਹਨ ਪਰ ਉਹਦੀ ਤਾਂ ਵੱਖਰੀ ਨਿਕਲਦੀ, ਰੋਂਦੇ ਸਾਰੇ ਰਿਸ਼ਤੇਦਾਰ ਆਂਢੀ ਗੁਆਂਢੀ ਵੀ ਰੋਂਦੇ ਸਨ ਪਰ ਉਹਦੀ ਤਾਂ ਵੱਖਰੀ ਹੈ। ਜਿਹਦੇ ਮਨ ਨੂੰ ਲੱਗੀ ਹੈ ਪਿਆਰਿਓ, ਉਹਦਾ ਜੀਵਨ ਹੀ ਵੱਖਰਾ ਹੈ। ਕੋਈ ਕੁਝ ਕਹਿੰਦਾ ਹੋਵੇਗਾ ਸਵੇਰੇ, ਕੋਈ ਕੁਝ ਕਹਿੰਦਾ ਹੋਵੇਗਾ, ਪਰ ਨਹੀਂ ਉਹ ਕੋਈ ਗੁਰੂ ਨਾਨਕ ਦਾ ਵੈਰਾਗ ਆ ਗਿਆ। ਸਾਖੀ ਤਕਰੀਬੇ ਨੂੰ ਉਹ ਜੀ ਕਹੀ ਜੋ ਬਾਬਿਆਂ ਨੇ ਮੁਖਾਰ ਪਿੰਡ ਤੂੰ ਉਹਨਾਂ ਨੇ ਵੀ ਕਈ ਵਾਰੀ ਸੁਣੀ ਲਵੇ। ਬਾਬਾ ਜੀ ਦੇ ਵਸਾਏ ਹੋਏ ਵਾਲੀਆ ਸਾਹਿਬ, ਤਾਂ ਪਿਆਰੀ ਸਾਧ ਸੰਗਤ ਕਿਆ ਵੈਰਾਗ ਆਇਆ, ਮਨ ਉਸ ਵੇਲੇ ਧਰਤੀ ਵੀ ਰੋ ਰਹੀ ਸੀ ਆਖੋ ਸ੍ਰੀ ਵਾਲੀ ਪਿਆਰ ਦਾ ਰੋਣਾ। ਗੁਰੂ ਨਾਨਕ ਰੀਝ ਰਿਹਾ ਸੀ ਤੁਹਾਡੀ ਅੱਖਾਂ ਵਿੱਚ ਵੀ ਅੱਥਰੂ ਚੋ ਰਹੇ, ਇਹ ਪਿਆਰ ਦਾ ਰੋਣਾ। ਜੇ ਕਦੇ ਅੱਖਾਂ ਭੇਜਾਂ ਦੀਆਂ ਗੁਰੂ ਨਾਨਕ ਦੇ ਪਿਆਰ ਚ ਤਾਂ ਸ਼ੁਕਰ ਕਰਿਆ ਕਰੋ, ਦਾਦਾ ਤੇਰੀਆਂ ਮਿਹਰਾਂ ਹੋਈਆਂ ਤੇਰੇ ਪਿਆਰ ਚ ਮਨ ਰੋਇਆ ਹੈ। ਯਾਦ ਰੱਖੋ ਗੁਰੂ ਨਾਨਕ ਦੇ ਪਿਆਰ ਦਾ ਰੋਣਾ ਜਾਇਆ ਨਹੀਂ ਜਾਏਗਾ, ਖੁਸ਼ ਨਹੀਂ ਜਾਏਗਾ, ਜਾਇਆ ਨਹੀਂ ਜਾਏਗਾ। ਗੁਰੂ ਨਾਨਕ ਦੇ ਵੈਰਾਗ ਵਿੱਚ ਕਿਆ ਸਵੇਰੇ ਵੈਰਾਗ ਆਇਆ, ਤਾਂ ਕੋਈ ਮਤ ਖਿਆਲ ਕਰੇ ਕਿ ਕੋਈ ਹੋਰ ਗੱਲ ਸੀ, ਨਹੀਂ ਨਿਰੋਲ ਗੁਰੂ ਨਾਨਕ ਦਾ ਵੈਰਾਗ, ਗੁਰੂ ਨਾਨਕ ਦਾ ਪਿਆਰ। ਅਰਦਾਸ ਕਰੀਏ ਸਾਨੂੰ ਵੀ ਅਰਦਾਸ ਮਿਲੇ, ਸਾਡੇ ਉੱਤੇ ਇਹ ਬਖਸ਼ਿਸ਼ ਹੋਵੇ। ਦੁਨੀਆਦਾਰੀ ਦਾ ਰੋਣਾ ਤਾਂ ਸਾਰੀ ਦੁਨੀਆ ਤੇ ਰੋਂਦੀ ਹੈ, ਧਨ ਕੋਲ ਨਹੀਂ ਹੈ ਤਾਂ ਲੋਕੀ ਰੋਂਦੇ ਨੇ, ਪੁੱਤਰ ਨਹੀਂ ਆਇਆ ਨਹੀਂ ਹੈ ਤਾਂ ਵੀ ਰੋਂਦੇ ਨੇ, ਜੇ ਹੋ ਗਿਆ ਨਲਾਇਕ ਹੋ ਗਿਆ ਤਾਂ ਵੀ ਦੁਨੀਆ ਰੋਂਦੀ ਹੈ। ਕਿਸੇ ਦੇ ਸਰੀਰ ਨੂੰ ਰੋਗ ਲੱਗ ਗਿਆ ਹੈ, ਕਿਸੇ ਦਾ ਕੰਮ ਘਰ ਨਹੀਂ ਚੱਲਦਾ, ਕਿਸੇ ਨੂੰ ਕੋਈ ਰੋਗ ਹੈ। ਬੇਨਤੀ ਕੀਤੀ ਸੀ ਨਾ ਪਰਸੋਂ, ਨਾਨਕ ਦੁਖੀ ਆ ਸਭ ਸੰਸਾਰ, ਸੋ ਸੁਖੀ ਆ ਜਿਸ ਨਾਮ ਆਧਾਰ। ਜੇ ਰੋਣਾ ਹੋਵੇ ਤਾਂ ਗੁਰੂ ਨਾਨਕ ਦੇ ਪਿਆਰ ਚ ਰੋਇਆ ਕਰ, ਨਾਨਕ ਰੋਣਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰ। ਹੱਸਣਾ ਹੈ ਤਾਂ ਗੁਰੂ ਨਾਨਕ ਦੇ ਪਿਆਰ ਚ, ਹੱਸਣ ਨੂੰ ਮਨ ਹੀ ਨਹੀਂ ਕੀਤਾ। ਬਾਣੀ ਚ ਆਇਆ ਪੂਰਾ ਸਤਿਗੁਰ ਸੇਵੀਏ ਪੂਰੀ ਹੋਵੇ ਜੁਗਤੇ, ਹੱਸਣ ਦੀਆਂ ਪਹਿਲਾਂ ਕੰਮ ਹੀ ਹੱਸਣ, ਪਰ ਫਜ਼ੂਲ ਹੱਸਣਾ ਨਾ ਹੋਵੇ, ਕੁਝ ਹੱਸਣਾ ਨਾ ਹੋਵੇ। ਜੇ ਗੁਰੂ ਨਾਨਕ ਦੇ ਪਿਆਰ ਚ ਬਾਬਾ ਜੀ ਕਹਿੰਦੇ ਹੱਸੋ ਵੀ ਖੇਲੋ ਵੀ, ਪਰ ਗੁਰੂ ਨਾਨਕ ਦੇ ਪਿਆਰ ਤੇ ਸਤਿਕਾਰ, ਹੱਸਦੇ ਆ ਖਲੰਦੇ ਆ ਚੰਗਾ ਖਾਓ, ਪਹਿਨਦੇ ਆ ਖਵਾਉਂਦੇ ਆ ਵਿੱਚੇ ਹੋਵੇ ਮੁਕਤ। ਪਰ ਪੂਰੀ ਜੁਗਤੀ ਕੋਲ ਹੋਵੇ, ਉਹ ਕਿਹੜੀ ਜੁਗਤੀ ਕੋ ਹੈ, ਗੁਰੂ ਨਾਨਕ ਦਾ ਪਿਆਰ, ਗੁਰੂ ਨਾਨਕ ਦਾ ਅਦਬ ਜੋ ਤੁਹਾਨੂੰ ਗੁਰੂ ਨੇ ਵਸਿਆ ਦੱਸ ਦਿੱਤੀ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀ ਵਾਹ ਬਾਬਾ, ਤਿੰਨ ਮਹੀਨੇ ਦਾ ਪੜਾ ਇੱਥੇ ਜ਼ਰੂਰ ਕਰ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਤੋ ਮੇਰੇ ਅਰਸ਼ੀ ਦਾ ਤਾਰ ਨੇ ਸੱਚੇ ਨਲਕਾਰ, ਧੰਨ ਗੁਰੂ ਨਾਨਕ ਨੇ ਕਿਹਾ ਮਰਦਾਨਿਆ ਇੱਥੇ ਹਰ ਇੱਕ ਚੀਜ਼ ਟਕੇ ਸੇਰ ਹੈ। ਹਾਂ ਮਹਾਰਾਜ, ਬਦਾਮ ਵੀ ਟਕੇ ਸੇਰ ਹੈ ਤੇ ਘਿਓ ਵੀ ਟਕੇ ਸੇਰ ਹੈ ਤੇ ਮੈਂ ਪੁੱਛਿਆ ਮਰਚਾਂ ਉਹ ਵੀ ਟਕੇ ਸੇਰ। ਫਿਰ ਬਾਬਾ ਮੈਨੂੰ ਤਾਂ ਭੁੱਖ ਲੱਗੀ ਸੀ, ਮੈਂ ਤਾਂ ਜਲੇਬੀਆਂ ਦਾ ਸੇਰ ਖਾ ਕੇ ਆਇਆ। ਹਜ਼ੂਰ ਕਹਿਣ ਲੱਗੇ ਮਰਦਾਨਿਆ ਜਿੱਥੇ ਹਰ ਇੱਕ ਚੀਜ਼ ਇੱਕੋ ਭਾਵਕਦੀ ਹੈ ਉੱਥੇ ਨਹੀਂ ਰਹਿਣਾ ਚਾਹੀਦਾ, ਜਿੱਥੇ ਲਾਲ ਤੇ ਕੌਡੀ ਭਾਵਕਦੀ, ਜਿੱਥੇ ਸੱਚ ਤੇ ਝੂਠ ਦੀ ਪਹਿਚਾਣ, ਜਿੱਥੇ ਬੁਰੇ ਤੇ ਭਲੇ ਨੂੰ ਨਹੀਂ ਵੇਖਿਆ ਜਾਂਦਾ, ਜਿੱਥੇ ਰਾਤ ਤੇ ਦਿਨ ਦਾ ਫਰਕ ਨਹੀਂ ਹੈ ਮਰਦਾਨੇ ਆ, ਜਿੱਥੇ ਗੁਰਮੁਖ ਤੇ ਮਨੁੱਖ ਦੀ ਪਹਿਚਾਣ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ, ਨਹੀਂ ਰਹਿਣਾ ਚਾਹੀਦਾ। ਜਿਸਨੇ ਲਾਲ ਦੀ ਪਰਖ ਨਹੀਂ ਪੀਤੀ, ਲਾਲ ਦੀ ਪਰਖ ਕੌਣ ਕਰਦੇ ਪਾਰਖੂ, ਭਾਈ ਨੰਦ ਲਾਲ ਜੀ ਨੇ ਲਿਖਿਆ ਨਾ,

ਜੋ ਗੁਰ ਕਵੇ ਉਹ ਮੰਨੀ। ਸੱਤ ਵਚਨ ਕਹਿਣਾ, ਅਸੀਂ ਕਿਸੇ ਦਾ ਗੁਰੂ ਕਿਸੇ ਦਾ ਬਚਨ ਮੰਨਾਂਗੇ, ਕੋਈ ਸਾਡਾ ਹੀ ਮੰਨੇ। ਤੇ ਜੇ ਅਸੀਂ ਗੁਰੂ ਦਾ ਬਚਨ ਹੀ ਨਹੀਂ ਮੰਨਾਂਗੇ, ਤਾਂ ਫਿਰ ਭਾਈ ਦੁੱਖ ਸੁੱਖ ਵੇਲੇ ਸਾਡੀ ਗੁਰੂ ਕਿਵੇਂ ਸਹਾਇਤਾ ਕਰੇਗਾ? ਇਸ ਵਾਸਤੇ ਹਜ਼ੂਰ

ऐसी अवस्था बन जाती है, पहला वाहगुरु रसना से वसदा, फिर मन च वसदा, फिर रोम रोम च वस जाता है। खुश वाहगुरु शब्द जो है गुरु का मंत्र, रोम रोम च वस जाता है। बाणी च आउंदा है गुरमुख रोम रोम हर क्या, जेडे गुरमुख हैं ना जिन्होंने गुरु नु मुख रखिया, जिन्होंने मन नु मुख नहीं रखे। जे मन ने कहा भी ये काम कर ले, चलो कर लेंगे। मन तो गलतियां ना पुतला, मन दे आखे नहीं लगना चाहिए। जे मन ने कहा भी उन्हें दाढ़ी कटी है तू भी कट ले, खुश भी हो, ये भी कुछ सीखी, ये भी कुछ सीखी दा प्यार नहीं। मन दे आखे नहीं लगना, मन नु जितने वो असली सूरमा है, बहादुर ही जिन्हें मन नु जिते। जरा मन दे मगर भजा फिर वो कहदा सूरमा। भाई साहब जी लिखते हैं, मन वैरी नु जिसने जितया, इस बादशाह जित जाता, सूर वीर वरियाम न कोई, जिसने तैनू दिल विच जाता। इनू जितना इसते कंट्रोल करना, वो सूरमा है जिसने मन ते कंट्रोल किया। जरा मन दे मगर लग गया, मन तो गलतियां का पुतल है, मिनट मिनट बाद अपने वास ही नहीं रहा। असि इतने बैठे हाँ, देशों दशात्रा दिन मन सैर पे करता है। वो जी थावान तो भी हो आता है, जिड़िया थावान ने वेखिया ने कोई ना कोई स्वरूप बना लेना अपने आप। तो मन न खिंचना है अपने वाल, आखो श्री भाई मन दे मगर नहीं खिंचया जाना, इन आपे वाल खिंचना है भाई। इन्हें मित्र बना के इस तू कम लेना है। मन नु मुख नहीं रखना, गुरु नु मुख रखना। गुरु नु कहा है जिन्होंने गुरु नु मुख रखे है प्यारी साध संगत, उन्होंने रोम रोम दे विचों सिमरन दी आवाज आउंदी। रोम पहला सिमरन रसना ते आके वसदा, रसना द्वारा मन ते, फिर मन विच वसिया, फिर तन विच वस गया। मन विच वसिया फिर तन विच वस गया, फिर जिस वेले तन विच वस जांदा है सिमरन, फिर तन दे उत्ते 7 करोड़ रोम हन, शरीर दे उत्ते 7 करोड़ रोम हन। फिर एक रसना वाहिगुरु नहीं जपदी, 7 करोड़ भी नहीं जपिया जांदा है। श्री वाह जे तेरी वाहिगुरु सारे गुरमुख की अवस्था है। गुरमुख रोम रोम हर त्याग, गुरमुख रोम रोम हर त्याग। आओ करेंगे दर्शन पट्टी दे इलाके दे रहने वाले दो गुरु के सिख, इक पिंड च रहेंगे, गुरु की बख्शिश होगी। पंजे पातशाह दे दर्शन कीते, मन धोता होया सी, चोली अड़के जाचना कीती, दाता जी बख्शिश करो, विसरना ही दातार, अपना नाम देहो, गुण गावा दिन रात, नानक जाओ नाम दी दात बख्श। सचे पातशाह नाम, नाम पूरे गुरु तो मिलता है। पूरा गुरु कौन है? प्यार नाल आखो धन गुरु अर्जन। पूरे गुरु तो दात मिलती, नाम अमोलक रतन है, पूरे सदगुरु पास, सदगुरु सेवे लगियां, कड़ रतन देवे प्रगाश। दोवां ने जाचना की, गुरु ने तकिया पांडा साफ है, नाम वस्तु रख दी, गुरमंत्र लेके अपने घर आ गए, फिर अभ्यास शुरू कर दी। नाम दी वस्तु मिली, उसनों कमाई दे नाल हिड़के अभ्यास शुरू किया। प्यारी साध संगत, नाम जपदियां जपदियां ए अवस्था बने, तुरदियां फिरदियां बहदियां उठदियां। जे किस वेले लेट भी जाते हैं, नींदर भी आ जाती है, इन्हां दे रोम रोम दे विचों आवाज आउंदी है सतनाम। दिता है मंत्र मेरे पंजे पातशाह जी ने सतनाम दा, ते इक नूं वाहिगुरु। जिस वेले सिमरन च जुड़ के वजत आया, कुछ समय के बाद ख्याल आया मना, चलो पंजे पातशाह दर्शन करिए।
ਜਿਸ ਦਾਤੇ ਨੇ ਅਸਾਂ ਮੋਇਆਂ ਨੂੰ ਜਵਾਲਿਆ ਹੈ, ਸਿਮਰਨ ਬੇਟਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜੀਵਿਆ। ਤੁਸੀਂ ਸਾਰੇ ਜੀਵੇ ਹੋ ਆ ਕੁਛ ਨਹੀਂ ਬਣਾਈ, ਕਿਉਂਕਿ ਤੁਹਾਡੇ ਹਿਰਦੇ ਚ ਸਾਈਂ ਵਸਿਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਜਿਨ੍ਹਾਂ ਦੇ ਅੰਦਰ ਸਾਈਂ ਨਹੀਂ ਵਸਿਆ, ਸਿਮਰਨ ਨਹੀਂ ਆਇਆ, ਉਹ ਤੁਰਦੇ ਫਿਰਦੇ ਹੀ ਮੁਰਦੇ, ਤੁਰਦੇ ਫਿਰਦੇ ਵੀ ਦੁਰਲਭ ਦੇ ਪਾਈ ਵਡਭਾਗੀ। ਨਾਮ ਨਾ ਜਪੇ ਤਾਂ ਆਤਮ ਘਾਤੀ, ਨਾਮ ਤੋਂ ਹੀਣਾ ਇਨਸਾਨ ਹਜ਼ੂਰ ਕਹਿੰਦੇ, ਉਹ ਤਾਂ ਆਪਣੀ ਆਤਮਾ ਦਾ ਘਾਤ ਕਰ ਰਿਹਾ, ਆਤਮਾ ਦਾ ਘਾਤ। ਜਿਹੜਾ ਆਪਣੀ ਆਤਮਾ ਦਾ ਘਾਤ ਪਿਆ ਕਰਨਾ, ਉਹਨੇ ਦੂਜੇ ਦਾ ਕਿਸੇ ਦਾ ਕੀ ਸਵਾਰਨਾ। ਨਾਮ ਨਾ ਜਪੇ ਤਾਂ ਆਤਮ ਘਾਤੀ, ਆਤਮ ਘਾਤੀ ਏਡਾ ਵੱਡਾ ਪਾਪੀ ਹੈ। ਬਾਣੀ ਚ ਆਇਆ ਆਤਮ ਘਾਤੀ ਜਗਤ ਕਸਾਈ, ਏਡਾ ਵੱਡਾ ਪਾਪੀ ਹੈ ਆਤਮ ਘਾਤੀ। ਤਾਂ ਉਹ ਆਤਮ ਘਾਤੀ ਹੈ ਜਿਸਨੇ ਨਾਮ ਨੂੰ ਭੁਲਾ ਦਿੱਤਾ। ਤੇ ਹਜ਼ੂਰ ਕਹੇ ਮੈਨੂੰ ਧਰਤੀ ਦੇ ਉਹਦਾ ਜਿਉਣਾ ਕਿਸੇ ਲੇਖੇ ਨੂੰ, ਦੁਰਲਭ ਦੇ ਪਾਈ ਵਡ ਭਾਗੀ। ਨਾਮ ਨਾ ਜਪੇ ਤਾਂ ਆਤਮ ਘਾਤੀ, ਮਰ ਕਿਉਂ ਨਾ ਜਾਈ ਜਿਨ੍ਹਾਂ ਬਿਸਰਤ ਰਾਮ, ਨਾਮ ਵਿਹੂਨ ਜੀਵਨ ਕੌਣੇ ਕੰਮ। ਕਿਹੜੇ ਕੰਮ ਦਾ ਜੀ, ਕਿਹੜੇ ਕੰਮ ਦਾ ਜੀਵਨ ਹੈ? ਬੱਚਾ ਜੇ ਪੜ੍ਹਾਈ ਨਾ ਪੜ੍ਹੇ, ਅਸੀਂ ਕਹਿੰਦੇ ਕਿ ਤੇਰਾ ਜੀਵਨ ਨਿਕੰਮਾ ਹੋ ਗਿਆ, ਵੱਡਿਆਂ ਕਿ ਕੀ ਕਰੇਗਾ, ਕੀ ਕੰਮ ਕਾਰ ਕਰੇਗਾ, ਪੜ੍ਹਾਈ ਨਹੀਂ ਪੜ੍ਹੀ। ਇਹ ਤਾਂ ਦੁਨਿਆਵੀ ਮਿਸਾਲ ਹੈ। ਹਜ਼ੂਰ ਕਹਿੰਦੇ ਨਾਮ ਵਿਹੂਨ ਜੀਵਨ ਕੌਣੇ ਕੰਮ, ਕਿਹੜੇ ਕੰਮ ਦਾ ਜੀਵਨ, ਪਰ ਨਾਮ ਵਾਲਾ ਜੀਵਨ ਸਫਲ। ਇਹਨਾਂ ਨੂੰ ਨਾਮ ਦੀ ਦਾਤ ਮਿਲੀ ਸੀ, ਇਹਨਾਂ ਨੇ ਨਾਮ ਦਾ ਜਾਪ ਕੀਤਾ, ਅਭਿਆਸ ਕੀਤਾ, ਰੋਮ ਰੋਮ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਸ੍ਰੀ ਵਾਹਿ, ਦੂਜੇ ਦੇ ਸਤਨਾਮ ਦੀਆਂ ਆਵਾਜ਼ਾਂ, ਦੋਵੇਂ ਤਿਆਰ ਹੋਏ ਤੁਰਨ ਲੱਗੇ। ਖਿਆਲ ਆਇਆ ਮਨ ਜਿੱਥੇ ਗੁਰੂ ਦੇ ਦਰਸ਼ਨ ਕਰਨੇ ਹਨ, ਪੰਜਵੇਂ ਪਾਤਸ਼ਾਹ ਦੇ ਦਰਸ਼ਨ, ਉੱਥੇ ਗੁਰੂ ਕੇ ਲੰਗਰ ਵਾਸਤੇ ਕੁਝ ਮਾਇਆ ਵੀ ਲੈ ਕੇ, ਪੰਜ ਸੌ ਰੁਪਏ ਦੀਆਂ ਇਹਨਾਂ ਵਾਸਲੀਆਂ ਭਰ ਲਈਆਂ, ਪੁਰਾਣੀਆਂ ਵਾਸਲੀਆਂ ਕੱਪੜੇ ਦੀਆਂ ਬਣਾ ਕੇ ਉਹਦੇ ਰੁਪਈਏ ਪਾਉਂਦੇ ਸੀ, ਪੰਜ ਸੌ ਰੁਪਈਆ ਇਹਨਾਂ ਨੇ ਨਾਲ ਲੈ ਲਿਆ। ਲੱਕ ਨਾਲ ਵਾਸਲੀਆਂ ਬੰਨੀਆਂ, ਤੁਰਨ ਲੱਗੇ, ਇਹਨਾਂ ਦੀਆਂ ਘਰਾਂ ਵਾਲੀਆਂ ਨੇ ਪੁੱਛੇ ਹੱਥ ਜੋੜ ਕੇ, ਸਵਾਮੀ ਵਾਪਸ ਕਦ ਆਓਗੇ? ਆਖੋ ਸ੍ਰੀ ਵਾਹ। ਕਹਿਣ ਲੱਗੇ ਦੋਵਾਂ ਨੇ ਕਿਹਾ ਕਿ ਭਾਗਵਾਨੋ, ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ, ਪਤਾ ਨੀ ਕਦ ਆਈਏ। ਪਰ ਫਿਰ ਪੁੱਛਿਆ, ਸਰਤਾਜ ਫਿਰ ਵੀ ਕੁਝ ਦੱਸੋ ਤਾਂ ਸਹੀ। ਕਹਿਣ ਲੱਗੇ 15 ਦਿਨਾਂ ਬਾਅਦ ਵਾਪਸ ਆ ਜਾਣਾ। 15 ਦੋਵੇਂ ਤੁਰ ਪਏ, ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਸਨ, ਤਰਨ ਤਾਰਨ ਪੱਟੀ, ਤੁਰੇ ਹਨ। ਨਿਰੰਕਾਰ ਦੀ ਨੇਤ ਇੱਕ ਪਿੰਡ ਵਿੱਚ ਰਾਤ ਪੈ ਗਈ, ਸ਼ਾਮਾਂ ਪਈਆਂ, ਸੋਚਿਆ ਵੀ ਰਾਤ ਬਿਤਾਣੀ ਹੈ ਇੱਥੇ, ਕਿਸ ਤਰ੍ਹਾਂ ਕਰੀਏ? ਫਿਰ ਕੋਈ ਮਨਮੁੱਖ ਮਿਲ ਗਿਆ, ਆਖੋ ਸਿੰਘ ਵਾਹੀ, ਕੋਈ ਸਾਕਤ ਪੁਰਸ਼ ਮਿਲ ਗਿਆ, ਕੋਈ ਵੈਲੀ ਮਿਲ ਗਿਆ। ਸਾਕਤ ਪੁਰਸ਼ ਕੌਣ ਹੈ? ਜੋ ਨਿਗੁਰਾ ਹੈ, ਰੱਬ ਤੋਂ ਟੁੱਟਾ ਹੋਇਆ, ਜੋ ਗੁਰਪੀਰ ਵਾਲਾ ਨਹੀਂ, ਸ਼ਰਾਬੀ ਕਬਾਬੀ, ਉਹ ਮਿਲੇ। ਪੁੱਛਿਆ ਜੀ ਕਿੱਧਰ ਚੱਲੇ ਹੋ? ਸਿੱਖਾਂ ਨੇ ਕਿਹਾ ਅਸੀਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ, ਰਾਤ ਆ ਗਈ, ਰਾਤ ਬਿਤਾਣੀ। ਇਹਨੇ ਸੋਚਿਆ ਗੁਰੂ ਕੇ ਸਿੱਖ ਹਨ, ਜੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਨ, ਇਹਨਾਂ ਕੋਲ ਕੁਛ ਭੇਟਾ ਵੀ ਹੋਵੇ। ਖਾਲੀ ਤਾਂ ਜਾਂਦੇ ਹੀ ਨਹੀਂ ਸਿੱਖ, ਤੁਸੀਂ ਮੇਰੇ ਘਰ ਆਰਾਮ ਕਰ ਲਓ। ਸੱਤ ਬੱਚੇ ਇਹ ਆਪਣੇ ਘਰ ਲੈ ਆਏ। ਜਿਸ ਵੇਲੇ ਗੁਰੂ ਕੇ ਸਿੱਖ ਪਹੁੰਚੇ, ਔਲੇ ਪਾਲੇ ਬਾਣੀ ਪੜ੍ਹਨ ਵਾਲੇ ਸਨ, ਕਿਉਂਕਿ ਗੁਰੂ ਕੇ ਸਿੱਖ ਨੂੰ ਭਾਈ ਸਾਹਿਬ ਜੀ ਲਿਖਿਆ ਗੁਰਸਿੱਖੀ

ਬੜੇ ਪਿਆਰ ਨਾਲ ਸਰਵਣ ਕਰੋ। ਇਹ ਜਵਾਬ ਜੀ ਨੂੰ ਮੈਂ ਸਰਵਣ ਕਰਵਾ ਰਿਹਾ ਅੱਜ। ਉਸ ਦਿਨ ਅਸੀਂ ਗੁਰਮੁਖ ਪਿਆਰੇ ਸਰਦਾਰ ਜਗਜੀਵਨ ਸਿੰਘ ਜੀ ਸਾਨੂੰ ਨਾਲ ਲੈ ਕੇ ਗਏ ਔਰ ਉਹ ਸਭ ਲੋਕਾਂ ਨੂੰ ਵੇਖ ਕੇ ਜਿਹੜੇ ਧਰਮ ਦਾ ਇਜ਼ਹਾਰ ਕਰ ਰਹੇ ਸਨ ਆਪਣੇ ਆਪਣੇ ਤਰੀਕੇ ਨਾਲ, ਔਰ ਮੈਂ ਵੀ ਉਹਨਾਂ 'ਚ ਕਿਹਾ ਭਾਈ ਦੁਨੀਆ ਵਿੱਚ ਕਾਫੀ ਲੋਕ ਹਨ ਜਿਹੜੇ ਬਿਲਕੁਲ ਕਿਸੇ ਗੱਲ ਨੂੰ ਮੰਨਦੇ ਨੇ, ਔਰ ਜਿਹੜੇ ਤੁਸੀਂ ਮੰਨਣ ਵਾਲੇ ਹੋ ਉਹੀ ਸਾਡਾ ਪਰਿਵਾਰ ਹੈ, ਭਾਵੇਂ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ। ਉਸੇ ਤਰ੍ਹਾਂ ਹੀ ਤੁਸੀਂ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਆ ਗੁਰੂ ਨੂੰ ਆਪਣੀ ਹਾਜ਼ਰੀ ਲਵਾਉਂਦੇ ਹੋ, ਔਰ ਮੇਰੇ ਕੀਰਤਨੀਏ ਵੀਰ ਮੇਰੇ ਸਾਹਮਣੇ ਬੈਠੇ ਹੋਏ ਹਨ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਇਸ ਤਰ੍ਹਾਂ ਹੀ ਗੁਰੂ ਘਰ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚਾਉਂਦੇ ਰਹਿਣ। ਸਰਵਣ ਕਰੋ ਇਹ ਪਾਨਮਤੀ, ਇਹ ਮੱਤ ਤਾਲ ਹੈ, ਇਹ ਪਾਨਮਤੀ ਤਾਲ ਹੈ, ਔਰ ਗੁਜਰੀ ਕਬੀਰ ਸਾਹਿਬ ਦੀ ਗੁਜਰੀ, ਰਾਗ ਵੀ ਗੁਜਰੀ ਹੈ, ਔਰ ਆਪ ਗੁਜਰੀ ਸੁਣੋ, ਗੁਜਰੀ ਵਿੱਚ ਹੀ ਸਰਵਣ ਕਰੋ ਇਸ ਨੂੰ, ਔਰ ਜੋ ਇਸਦਾ ਤਾਲ ਹੈ ਉਹ 11 ਮਾਤਰ ਹੈ, ਪਾਨਮਤੀ ਤਾਲ।

0: ਭਾਵੇਂ
1: ਮੇਰੀ ਜਾਤ ਹੋਛੀ ਹੈ, ਮੇਰੀ ਪਤ ਹੋਛੀ ਹੈ, ਪਰ ਮੈਂ ਇਕੱਲਾ ਜ਼ਰੂਰ ਖੱਟਿਆ ਜਿਹੜਾ ਆਮ ਆਦਮੀ ਨੂੰ ਨਹੀਂ ਮਿਲਦਾ। ਅਸੀਂ ਲੋਕ ਆਮ ਜਗਿਆਸੂ ਜੀ

का शर्त लगन है शब्द रतन जिस मन लगा।

ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਮੇਰੇ ਮਨ ਮੁਖ ਹਰ ਹਰ ਹਰ ਹਰ ਬੋਲੀਏ,

ਜਿਹੜਾ ਇੱਥੇ ਆ ਗਿਆ ਉਹ ਵੱਡਿਆਂ ਭਾਗਾਂ ਵਾਲਾ ਬਣ ਗਿਆ, ਇੱਥੇ ਆ ਗਿਆ। ਬਾਣੀ ਦੁਆਰਾ ਹਜ਼ੂਰ ਮਿਹਰ ਕਰ ਦਿੰਦੇ ਹਨ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਜਿਹੜਾ ਸਤਸੰਗ ਵਿੱਚ ਆ ਗਿਆ। ਤੋ ਆਈਏ ਭਾਈ, ਅੱਜ ਗੁਰਪੁਰਬ ਮਨਾ ਰਹੇ ਹਾਂ, ਗੁਰੂ ਕੋਲੋਂ ਇਹ ਦਾਨ ਮੰਗੀ ਆਖੋ ਸ੍ਰੀ ਵਾਹਿਗੁਰੂ, ਦਾਤਾ ਜੀ ਮੈਨੂੰ ਚੰਗੀ ਸੰਗਤ ਦੇ, ਮੈਨੂੰ ਉਹ ਸੰਗਤ ਦੇ ਜਿਹਦੇ ਚ ਬਹਿ ਕੇ ਤੇ ਮੈਨੂੰ ਤੂੰ ਯਾਦ ਆਵੇ, ਇਹ ਦਾਤਾ ਮੰਗਣੀ ਹੈ। ਫਿਰ ਆਪਣਾ ਗੁਰੂ ਨੂੰ ਅਰਪ ਕੇ ਗੁਰੂ ਦੇ ਬਣੀਏ। ਨਿੱਕੇ ਜੇ ਜੋਗੇ ਨੇ ਕਿਹਾ ਦਾਤਾ ਜੀ ਮੈਂ ਤੇਰੇ ਜੋਗਾ ਹਾਂ, ਮੇਰੇ ਕਲਗੀਧਰ ਕਹਿਣ ਲੱਗੇ ਜੋਗੇ ਆ, ਜੇ ਤੂੰ ਮੇਰੇ ਜੋਗਾ ਹੈ ਤਾਂ ਮੈਂ ਤੇਰੇ ਜੋਗਾ। ਫਿਰ ਗੁਰੂ ਜੋਗਾ ਬਣ ਗਏ, ਅੰਮ੍ਰਿਤ ਛੱਕ ਕੇ ਇਹ ਭਾਈ ਜੋਗਾ ਸਿੰਘ ਬਣ ਗਏ, ਸਿੰਘ ਬਣ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਚ ਰਹਿਣ ਲੱਗ ਪਿਆ ਭਾਈ ਜੋਗਾ ਸਿੰਘ। ਇਹਦੇ ਮਾਤਾ ਪਿਤਾ ਵੀ ਨਾਲ ਆਏ ਸਨ, ਦਰਸ਼ਨ ਮੇਲਾ ਕਰਕੇ ਪਿਸ਼ਾਵਰ ਚਲੇ ਗਏ। ਭਾਈ ਜੋਗਾ ਸਿੰਘ ਨੌਜਵਾਨ ਹੋ ਗਏ, ਚੜ੍ਹਦੀ ਜਵਾਨੀ। ਇਹਦੇ ਮਾਤਾ ਪਿਤਾ ਫਿਰ ਆਏ, ਆ ਕੇ ਬੇਨਤੀ ਕੀਤੀ, ਮਹਾਰਾਜ ਭਾਈ ਜੋਗਾ ਸਿੰਘ ਦਾ ਆਨੰਦ ਕਾਰਜ ਕਰਨਾ ਹੈ, ਆਪ ਬਖਸ਼ਿਸ਼ ਕਰੋ, ਭਾਈ ਜੋਗਾ ਸਿੰਘ ਨੂੰ ਸਾਡੇ ਨਾਲ ਭੇਜੋ। ਹਜ਼ੂਰ ਕਹਿਣ ਲੱਗੇ ਠੀਕ, ਬੁਲਾਇਆ ਜੋਗਿਆ ਜੀ ਹਜ਼ੂਰ, ਵੀ ਤੇਰੇ ਮਾਤਾ ਪਿਤਾ ਆਏ ਹਨ, ਤੇਰਾ ਵਿਵਾਹ ਕਰਨਾ, ਤੂੰ ਇਹਨਾਂ ਦੇ ਨਾਲ ਪਿਸ਼ਾਵਰ ਚਲਾ ਜਾ। ਤੋ ਭਾਈ ਜੋਗਾ ਸਿੰਘ ਕਹਿਣ ਲੱਗਾ, ਮਹਾਰਾਜ ਮੈਂ ਪਿਸ਼ਾਵਰ ਚਲਾ ਜਾਵਾਂ? ਹਾਂ। ਤੋ ਭਾਈ ਜੋਗਾ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੇ ਮੈਂ ਪਿਸ਼ਾਵਰ ਚਲਾ ਗਿਆ ਤਾਂ ਤੁਹਾਡਾ ਪਿੱਛੇ ਕੰਮ ਕਿਵੇਂ ਚੱਲੇਗਾ? ਆਖੋ ਸ੍ਰੀ ਵਾਹਿਗੁਰੂ। ਹਾਂ ਮੈਂ ਚ ਬੋਲਿਆ, ਮਹਾਰਾਜ ਦੀਵਾਨ ਦੀ ਸਜਾਵਟ ਕਰਾਂ ਤਾਂ ਮੈਂ, ਆਏ ਗਏ ਦੀ ਦੇਖਭਾਲ ਕਰਾਂ ਤੇ ਮੈਂ, ਲੰਗਰ ਵਿੱਚ ਰਸਤ ਦੇਵਾਂ ਤੇ ਮੈਂ, ਹੋਰ ਕੋਈ ਆ ਜਾਵੇ ਸਿਆਣਾ ਪੁਰਸ਼ ਉਹਦੇ ਨਾਲ ਵਿਚਾਰ ਕਰਾਂ ਤੇ ਮੈਂ, ਤੇ ਜੇ ਮੈਂ ਚਲਾ ਗਿਆ ਮਹਾਰਾਜ ਪਿੱਛੇ ਤੁਹਾਡਾ ਕੰਮ ਕਿਵੇਂ ਚੱਲੇ? ਹਜ਼ੂਰ ਮੁਸਕਰਾ ਪਏ, ਕਲਗੀਆਂ ਵਾਲੇ ਮੇਰੇ ਚੌਜੀ ਪਾਤਸ਼ਾਹ, ਜੋ ਗਿਆ 12 ਸਾਲ ਸੇਵਾ ਕਰਕੇ ਅੰਦਰ ਮੈਂ ਆ ਗਈ ਹੈ, ਆਖੋ ਸ੍ਰੀ ਵਾਹਿਗੁਰੂ ਆ ਜਾਂਦੀ, ਮੈਂ ਆ ਜਾਂਦੀ। ਬਾਬਾ ਜੀ, ਵੱਡੇ ਬਾਬਾ ਜੀ ਵਚਨ ਕਰਦੇ ਸਨ ਕਿ ਲੋਹੇ ਦੀ ਤਲਵਾਰ ਪਾਰਸ ਨਾਲ ਟੱਚ ਕਰ ਜਾਵੇ ਨਾ ਸੋਨਾ ਤੋਂ ਬਣ ਜਾਂਦੀ, ਇਹਦੀ ਕੀਮਤ ਵੱਧ ਗਈ, ਇਹਦੀ ਵੈਲਿਊ ਵੱਧ ਗਈ, ਇਹਦੀ ਸ਼ਕਲ ਵੀ ਬਦਲ ਗਈ ਹੈ, ਪਰ ਅਜੇ ਕੱਟਣ ਵਾਲਾ ਸੁਭਾਅ ਨਹੀਂ ਬਦਲਿਆ। ਕੁਸਰੀ ਵਾਹਿ ਕੱਟਦੀ ਅਜੇ ਵੀ ਹੈ, ਲੋਹਾ ਪਾਰਸ ਨਾਲ ਛੋ ਗਿਆ ਸੋਨਾ ਬਣ ਗਿਆ, ਕੀਮਤ ਵਧੀ ਹੈ ਪਰ ਕੱਟਦੀ ਅਜੇ ਵੀ ਹੈ। ਬਾਬਾ ਜੀ ਬਖਸ਼ਿਸ਼ ਕਰਦੇ ਸਨ ਬਚਨਾਂ ਦੁਆਰਾ, ਫਿਰ ਜਿਸ ਵੇਲੇ ਇਹ ਤਲਵਾਰ ਕੁਠਾਲੀ ਵਿੱਚ ਪੈ ਜਾਏਗੀ ਫਿਰ ਸੋਨਾ ਬਣ ਜਾਏਗੀ, ਸੋਨਾ ਸੁਭਾਅ ਖਤਮ ਹੋ ਗਿਆ। ਬਾਬਾ ਜੀ ਬਚਨ ਕਰਦੇ ਸਨ, ਭਜਨ ਬੰਦਗੀ ਕਰਕੇ, ਸੇਵਾ ਕਰਕੇ, ਕੀਰਤਨ ਕਰਕੇ, ਸੁਣ ਕੇ ਵੀ ਹਉਮੈ ਆ ਜਾਂਦੀ, ਆਖੋ ਸ੍ਰੀ ਵਾਹਿਗੁਰੂ ਆ ਜਾਂਦੀ।

ਉਹਨੂੰ ਤੋਂ ਵਧਦੇ ਹਨ। ਜਿਹਨੇ ਇੱਕ ਵਾਰੀ ਵੀ ਵਾਹਿਗੁਰੂ ਕਿਹਾ ਇਹਦੇ ਨਾਲ ਵੀ ਪੁੰਨ ਵਧੇ। ਪਰ ਬਈ ਹਉਮੈ ਜ਼ਰੂਰ ਅੰਦਰ ਆ ਜਾਂਦੀ ਹੈ। ਭਾਈ ਜੋਗਾ ਸਿੰਘ ਦੇ ਅੰਦਰ ਵੀ ਹਉਮੈ ਆ ਗਈ। ਜੋਗਿਆ ਮੇਰਾ ਕੰਮ ਤੂੰ ਥੋੜਾ ਕਰ ਰਹੀ, ਮੇਰਾ ਕੰਮ ਤੋਂ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਨਹੀਂ ਮਹਾਰਾਜ, ਮੈਨੂੰ ਇਹੋ ਜਿਹਾ ਸਿੰਘ ਕੋਈ ਨਹੀਂ ਦੀਦਾ ਜਿਹੜਾ ਮੇਰੇ ਪਿੱਛੇ ਤੁਹਾਡਾ ਕੰਮ ਚਲਾ ਲੇਗਾ। ਉਹ ਜੋਗਿਆ ਹਉਮੈ ਚ ਨਾ ਬੋਲ, ਹਉਮੈ ਵਾਲਾ ਸਿੱਖ ਮੇਰੇ ਤੋਂ ਦੂਰ ਰਹਿੰਦਾ ਹੈ। ਹਉਮੈ ਨਾਵੇਂ ਨਾਲ ਵਿਰੋਧ, ਜਿਸ ਤਰ੍ਹਾਂ ਰਾਤ ਦੇ ਦਿਨ ਦਾ ਮੇਲ ਨਹੀਂ ਹੈ ਨਾ, ਇਸੇ ਤਰ੍ਹਾਂ ਮੈਂ ਤੇ ਤੂੰ ਦਾ ਵੀ ਮੇਲ ਨਹੀਂ ਹੈ। ਪਿਆਰੀ ਸਾਧ ਸੰਗਤ, ਮੈਂ ਤੇ ਤੂੰ, ਮਿਟਾ ਦੇ ਆਪਣੀ ਹਸਤੀ ਕੋ, ਕਿਸੇ ਉਰਦੂ ਦੇ ਸ਼ਹਿਰ ਨੇ ਲਿਖਿਆ ਹੈ। ਐ ਇਨਸਾਨ ਤੂੰ ਆਪਣੇ ਆਪ ਬਹੁਤ ਕੋਈ ਬਣਿਆ ਫਿਰਦਾ, ਪਰ ਅਸਲੀਅਤ ਵਿੱਚ ਤੂੰ ਕੁਛ ਹੀ ਨਹੀਂ। ਮਿਟਾ ਦੇ ਆਪਣੀ ਹਸਤੀ ਕੋ, ਅਗਰ ਕਿਛ ਮਰਤਬਾ ਚਾਹੇ ਕਿ ਦਾਨਾ ਖਾਕ ਮੇ ਮਿਲਕਰ ਗੁਲੋ ਗੁਲਜ਼ਾਰ ਹੋਤਾ ਹੈ। ਜੇ ਤੂੰ ਚਾਹੁੰਦਾ ਹੈ ਮੇਰੇ ਜੀਵਨ ਦੇ ਅੰਦਰੋਂ ਚੰਗਿਆਈ ਦੀ ਖੁਸ਼ਬੂ ਆਵੇ, ਤੂੰ ਨਿਮਰਤਾ ਧਾਰਨ ਕਰ। ਜੋਗਿਆ ਹਉਮੈ ਵਿੱਚ ਨਾ ਬੋਲ। ਨਾ ਮਹਾਰਾਜ, ਮੈਂ ਠੀਕ ਕਹਿ ਰਿਹਾ। ਹਜ਼ੂਰ ਕਹਿਣ ਲੱਗੇ, ਜੋਗਿਆ ਤੂੰ ਜਾ। ਮਹਾਰਾਜ, ਤੁਹਾਡਾ ਹੁਕਮ ਨਹੀਂ ਮੋੜ ਸਕਦਾ। ਭਾਈ ਜੋਗਾ ਸਿੰਘ ਆਪਣੇ ਮਾਤਾ ਪਿਤਾ ਨਾਲ ਤੁਰਨ ਲੱਗਾ, ਫਿਰ ਵੀ ਹਉਮੈ ਕਹਿਣ ਲੱਗਾ, ਮਹਾਰਾਜ ਜੀ ਮੇਰੇ ਤੋਂ ਬਗੈਰ ਤੁਹਾਡਾ ਕੰਮ ਨਾ ਚੱਲੇ ਤਾਂ ਮੈਨੂੰ ਬੁਲਾ ਲਿਆ ਜੇ। ਹਜ਼ੂਰ ਕਹਿਣ ਲੱਗੇ, ਜੋਗਿਆ ਜਾ। ਭਾਈ ਜੋਗਾ ਸਿੰਘ ਮਾਤਾ ਪਿਤਾ ਦੇ ਨਾਲ ਪਿਸ਼ਾਵਰ ਚਲਾ ਗਿਆ। ਸੱਚੇ ਵਾਹਿਗੁਰੂ ਨੇ ਸੋਚਿਆ, ਜੋਗੇ ਨੂੰ ਆਪਣਾ ਬਣਾਇਆ, 12 ਸਾਲ ਸੇਵਾ ਵੀ ਕੀਤੀ ਹੈ, ਪਰ ਅੰਦਰ ਹਉਮੈ ਦਾ ਬੀਜ ਬੋਇਆ ਪਿਆ। ਕਦੇ ਫਲੀਭੂਤ ਹੋਵੇਗਾ, ਦਰਖਤ ਬਣ ਜਾਏਗਾ, ਫਿਰ ਹਉਮੈ ਦੇ ਫਲ ਜਿਸ ਵੇਲੇ ਜੋਗਾ ਖਾਵੇਗਾ, ਨਰਕਾਂ ਨੂੰ ਜਾਵੇਗਾ। ਤਾਂ ਇਸੇ ਤਰ੍ਹਾਂ ਦਰਬਾਰ ਸਜਿਆ ਹੋਇਆ ਸੀ। ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸਾਹਮਣੇ ਇਸ਼ਾਰਾ ਕੀਤਾ, ਸਿੱਖਾਂ ਗੱਲ ਸੁਣ। ਸਿੱਖ ਉੱਠਿਆ, ਹਜ਼ੂਰ ਦੇ ਸਾਹਮਣੇ ਆ ਕੇ ਖੜਾ ਹੋ ਗਿਆ, ਹੱਥ ਜੋੜੇ, ਦਾਤਾ ਜੀ ਹੁਕਮ ਕਰੋ। ਹਜ਼ੂਰ ਕਹਿਣ ਲੱਗੇ, ਲੈ ਇਹ ਸਾਡੀ ਚਿੱਠੀ ਲੈ ਲੈ ਤੇ ਪਿਸ਼ਾਵਰ ਚਲਾ ਜਾ। ਭਾਈ ਜੋਗਾ ਸਿੰਘ ਦੇ ਘਰ ਜਿਸ ਵੇਲੇ ਭਾਈ ਜੋਗਾ ਸਿੰਘ ਦੋ ਲਾਵਾਂ ਲੈ ਲਵੇ ਤਾਂ ਦੋ ਰਹਿਦੀਆਂ ਹੋਣ, ਸਾਡਾ ਹੁਕਮਨਾਮਾ ਭਾਈ ਜੋਗਾ ਸਿੰਘ ਨੂੰ ਦੇ ਦੀ। ਹੁਣ ਹਉਮੈ ਦੇ ਰੋਗ ਦਾ ਇਲਾਜ ਹੋਣ ਲੱਗਾ। ਬਾਪੂ ਕਦੇ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ ਹੀ ਕੋਈ ਗਲਤੀ ਕਰੇ, ਜੇ ਕਰਦਾ ਹੈ ਤਾਂ ਉਹਦਾ ਮੁਆਵਜ਼ਾ ਭੁਗਤਦਾ, ਫਿਰ ਹਾਏ ਹਾਏ ਕਰਦਾ। ਸਿੱਖ ਲੈ ਕੇ ਪੱਤਰਕਾਰ ਪਿਸ਼ਾਵਰ ਪਹੁੰਚ ਗਿਆ। ਭਾਈ ਜੋਗਾ ਸਿੰਘ ਦੇ ਘਰ ਇਹਦੇ ਆਨੰਦ ਕਾਰਜ ਦਾ ਸਮਾਂ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਭਾਈ ਜੋਗਾ ਸਿੰਘ ਨੇ ਪਹਿਲੀ ਲਾਮ ਵੀ ਲਈ ਤੇ ਦੂਜੀ ਲਾਮ ਲੈ ਕੇ ਜਿਸ ਵੇਲੇ ਭਾਈ ਜੋਗਾ ਸਿੰਘ ਨੇ ਮੱਥਾ ਟੇਕਿਆ, ਇਧਰੋਂ ਭਾਈ ਜੋਗਾ ਸਿੰਘ ਨੇ ਸਾਹਮਣੇ ਤੱਕਿਆ ਤੇ ਸਿੱਖ ਨੇ ਭਾਈ ਜੋਗਾ ਸਿੰਘ ਨੂੰ ਵੇਖਿਆ, ਜਿਸ ਵੇਲੇ 4 ਅੱਖਾਂ ਮਿਲੀਆਂ ਤਾਂ ਕੀ ਹੋਇਆ, ਇਸ ਤਰ੍ਹਾਂ ਲਿਖਿਆ ਹੈ।

ਤੇਰਾ ਧਿਆਨ ਦਿਓ, ਜੋੜੋ ਮਨ। ਮਨ ਜੋੜਨ ਦੀ ਸ਼ਹਾਦਤ ਅੱਖਾਂ ਦਿੰਦੀਆਂ। ਜੇ ਤੁਹਾਡੀਆਂ ਅੱਖਾਂ ਹੀ ਆਸੇ ਪਾਸੇ ਵੇਖਣਗੀਆਂ ਨਾ ਤਾਂ ਸਮਝੋ ਮਨ ਨੀ ਜੁੜਿਆ। ਜੇ ਮਨ ਨੀ ਜੁੜਿਆ ਤਾਂ ਕੀਰਤਨ ਦਾ ਪੂਰਾ ਲਾਭ ਨੀ ਮਿਲੇਗਾ। ਜੁੜ ਜਾਓ, ਅੱਜ ਜੁੜਨ ਦਾ ਸਮਾਂ ਹੈ। ਅੱਜ ਜਿਹੜਾ ਜੁੜ ਜਾਏਗਾ ਉਹਦੇ ਮਨ ਵਿੱਚ ਕੁਛ ਨਾ ਕੁਛ ਗੁਰੂ ਕਲਗੀਧਰ ਜ਼ਰੂਰ ਪਾਵੇਗਾ। ਆਓ ਪਿਆਰ ਨਾਲ ਸ਼ਰਨ ਕਰੋ।

اس گر پائی نے اکھا سنمخ کی دیاں جد نال ملائی سکھ دے اکھ دے

ਸਿੱਖ ਦੇ ਅੱਖ ਦੇ ਅੱਖ ਜੀ ਉਸ ਤੁਰਤ ਦਿੱਤਾ ਪਰਵਾਨਾ ਅੱਗੇ ਰੱਖ ਜੀ ਗੁਰੂ ਕਾ ਹੁਕਮਨਾਮਾ ਅੱਗੇ ਰੱਖ ਜੀ। ਭਾਈ ਜੋਗਾ ਸਿੰਘ ਨੇ ਵੀ ਤੱਕਿਆ ਕਿ ਇਹ ਸਿੱਖ ਤੋਂ ਅਨੰਦਪੁਰ ਸਾਹਿਬ ਵੇਖੀਦਾ ਸੀ ਇੱਥੇ ਕਿਵੇਂ ਆ ਗਿਆ, ਚਾਰ ਅੱਖਾਂ ਮਿਲੀਆਂ ਦੋਵੇਂ ਹੱਥ ਜੁੜ ਗਏ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ। ਹੁਕਮਨਾਮਾ ਅੱਗੇ ਰੱਖਿਆ ਵਿੱਚ ਲਿਖਿਆ ਸੀ ਜੋਗਿਆ ਜੇ ਬੈਠਾ ਹੈ ਤਾਂ ਉੱਠ ਖੜੋ, ਜੇ ਉੱਠਿਆ ਤਾਂ ਤੁਰ ਪੋ, ਜੇ ਤੁਰਮੇ ਤੁਰਿਆ ਤਾਂ ਭੱਜ ਪੋ ਛੇਤੀ ਪੋ। ਫਿਰ ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ ਲਈਆਂ, ਤੁਰ ਪਿਆ। ਰਿਸ਼ਤੇਦਾਰਾਂ ਨੇ ਕਿਹਾ ਜੋਗਿਆ ਬਾਕੀ ਦੀਆਂ ਦੋ ਲਾਵਾਂ, ਕਹਿਣ ਲੱਗਾ ਨਹੀਂ ਗੁਰੂ ਕਾ ਹੁਕਮ ਆ ਗਿਆ। ਇਹ ਵੀ ਮਹਾਂਪੁਰਸ਼ਾਂ ਦੀ ਰਸਨਾ ਤੋਂ ਸੁਣਿਆ ਕਿ ਦੋ ਲਾਵਾਂ ਬਾਕੀ ਦੀਆਂ ਅੰਧਕਾਰੀ ਦੀ ਮਰਿਆਦਾ ਨੂੰ ਸੰਪੂਰਨ ਕਰਨ ਵਾਸਤੇ ਭਾਈ ਜੋਗਾ ਸਿੰਘ ਦੇ ਦੁਪੱਟੇ ਨਾਲ ਦੇ ਕੇ ਅੰਧਕਾਰੀ ਦੀ ਮਰਿਆਦਾ ਸੰਪੂਰਨ ਕੀਤੀ। ਭਾਈ ਜੋਗਾ ਸਿੰਘ ਤੁਰ ਪਿਆ ਨਾਲ ਗੁਰੂ ਕਾ ਸਿੰਘ। ਜਿਸ ਵੇਲੇ ਤੁਰਿਆ ਤਾਂ ਪਹਿਲਾ ਖਿਆਲ ਭਾਈ ਜੋਗਾ ਸਿੰਘ ਦੇ ਦਿਲ ਚ ਆਇਆ, ਮਨਾ ਨਾਨਾ ਚਲਿਆ ਮੇਰੇ ਤੋਂ ਬਗੈਰ ਕਲਗੀਆਂ ਵਾਲੇ ਦਾ ਕੰਮ ਆਖੋ ਸ੍ਰੀ ਵਾਹਿਗੁਰੂ, ਮੈਨੂੰ ਪਹਿਲਾਂ ਹੀ ਪਤਾ ਸੀ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਮੈਨੂੰ ਨਾ ਭੇਜੋ, ਪਰ ਹੇ ਮਨ ਛੇਤੀ ਚੱਲ ਪਹੁੰਚ ਅਨੰਦਪੁਰ ਸਾਹਿਬ, ਕਈ ਕੰਮ ਅਧੂਰੇ ਪਏ ਹੋਣਗੇ ਉਹਨਾਂ ਨੂੰ ਤੂੰ ਹੀ ਪੂਰਾ ਕਰਨਾ। ਉਹ ਹਉਮੈ ਦਾ ਬੀਜ ਹੁਣ ਵੱਡਾ ਸਾਰਾ ਦਰਖਤ ਬਣ ਗਿਆ ਹੈ, ਤੁਰਿਆ ਜਾਂਦਾ ਹੈ, ਤੁਰਦੇ ਤੁਰਦੇ ਮੰਜ਼ਿਲ ਬਾ ਮੰਜ਼ਿਲ ਕਿੱਥੇ ਪਹੁੰਚੇ ਹੁਸ਼ਿਆਰਪੁਰ ਆਖੋ ਸ੍ਰੀ ਵਾਹਿਗੁਰੂ। ਸਾਰੇ ਆਖੋ ਵਾਹਿਗੁਰੂ, ਤੁਸੀਂ ਨਹੀਂ ਕਹਿੰਦੇ, ਜਾਂ ਤਾਂ ਕਿਤੇ ਨੀਂਦਰ ਤਾਂ ਨਹੀਂ ਆ ਗਈ ਆਖੋ ਸ੍ਰੀ ਵਾਹਿਗੁਰੂ, ਪਰ ਜੇ ਨੀਂਦਰ ਦਾ ਥੋੜਾ ਸਮਾਂ ਹੈ ਜੇ ਤਾਂ ਲੰਗਰ ਵੀ ਛਕਣਾ ਤੁਸੀਂ। ਤਾਂ ਇਸ ਵਾਸਤੇ ਦਾਸ ਨੇ ਪਹਿਲੇ ਬੇਨਤੀ ਕੀਤੀ ਹੈ ਜਿਸ ਵੇਲੇ ਵਾਹਿਗੁਰੂ ਕਹਿਣ ਵਾਸਤੇ ਸਮਾਂ ਮਿਲ ਜਾਏ। ਬਾਬਾ ਜੀ ਬਚਨ ਕਰਦੇ ਸਨ ਪਿਆਰਿਓ, ਜੇ ਇੱਕ ਵਾਰੀ ਰਸਨਾ ਜਪੇ ਵਾਹਿਗੁਰੂ ਤਾਂ ਪੰਜ ਵਾਰੀ ਸ਼ੁਕਰਾਨੇ ਵਜੋਂ ਵਾਹਿਗੁਰੂ ਆਖਿਆ ਕਰੋ, ਹੇ ਮੇਰੇ ਧੰਨ ਗੁਰੂ ਨਾਨਕ ਦਾਤਾ, ਹੇ ਕਲਗੀਧਰ ਸੱਚੇ ਪਾਤਸ਼ਾਹ, ਤੇਰਾ ਲੱਖ ਲੱਖ ਸ਼ੁਕਰਾਨਾ ਮੇਰੀ ਰਸਨਾ ਨੇ ਵਾਹਿਗੁਰੂ ਜਪਿਆ। ਤੇ ਤੁਸੀਂ ਕਈ ਵਾਰੀ ਆਲਸ ਕਰ ਜਾਂਦੇ ਹੋ, ਨਹੀਂ ਮਾਲੂਮ ਹੁੰਦਾ ਵੀ ਤੁਸੀਂ ਵਾਹਿਗੁਰੂ ਨਾਲ ਜੁੜੇ ਬੈਠੇ ਹੋ, ਤੇ ਜੇ ਜੁੜੇ ਹੋ ਰਸਨਾ ਦੁਆਰਾ ਜਿਸ ਵੇਲੇ ਬੋਲੋਗੇ, ਜੁੜੇ ਮਨ ਦੀ ਰਸਨਾ ਨੇ ਜਿਸ ਵੇਲੇ ਵਾਹਿਗੁਰੂ ਜਪਿਆ ਤਾਂ ਭਾਈ ਮੇਰੇ ਵਰਗੇ ਪਾਪੀਆਂ ਦਾ ਉਧਾਰ ਹੋ ਜਾਏਗਾ। ਤਾਂ ਗੁਰੂ ਕੇ ਸਿੱਖ ਉਪਕਾਰੀ ਹੁੰਦੇ ਹਨ ਭਾਈ, ਆਪ ਦਵਾਈ ਖਾ ਕੇ ਹਉਮੈ ਦਾ ਬੁਖਾਰ ਉਤਾਰ ਕੇ ਦੂਜਿਆਂ ਨੂੰ ਵੀ ਪੁੜੀਆਂ ਦਿੰਦੇ ਨਾ ਆਖੋ ਸ੍ਰੀ ਵਾਹਿਗੁਰੂ, ਤਾਂ ਵੰਡੋ ਨਾ ਪੁੜੀਆਂ। ਜੇ ਕਲਗੀਧਰ ਨੇ ਦਿੱਤੀਆਂ ਨੇ ਤਾਂ ਆਓ ਗੱਜ ਕੇ ਪਿਆਰ ਨਾਲ ਸਾਰੇ ਆਖੋ ਸਤਨਾਮ। ਹੁਸ਼ਿਆਰਪੁਰ ਪਹੁੰਚਿਆ, ਸ਼ਾਮਾਂ ਪੈ ਚੁੱਕੀਆਂ ਹਨ, ਦੀਵਾ ਬੱਤੀ ਜਗ ਗਿਆ ਹੈ। ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਨੇ ਨਾਲ ਦੇ ਸਿੰਘ ਨੂੰ ਧਰਮਸਾਲੇ ਕਿਹਾ ਬਈ ਤੂੰ ਇੱਥੇ ਆਰਾਮ ਕਰ ਤੇ ਮੈਂ ਜ਼ਰਾ ਹੁਸ਼ਿਆਰਪੁਰ ਸ਼ਹਿਰ ਦੀ ਸੈਰ ਕਰਾਂ। ਜਿਹੜਾ ਹਉਮੈ ਵਾਲਾ ਮਨ ਹੈ ਉਹ ਕਮਜ਼ੋਰ ਹੋ ਜਾਂਦਾ, ਤੇ ਕਮਜ਼ੋਰੀ ਮਨ ਜਿਹੜਾ ਹੈ ਫਿਰ ਉਹ ਸੈਲਾਨੀ ਬਣ ਜਾਂਦਾ, ਉਹਦੇ ਅੰਦਰ ਟਿਕਾਓ ਨਹੀਂ ਰਹਿੰਦਾ। ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਪਿਆ ਫਿਰਦਾ ਹੈ, ਇੱਕ ਬਾਜ਼ਾਰ ਚੋਂ ਲੰਘਿਆ, ਇਹਦੇ ਕੰਨਾਂ ਚ ਆਵਾਜ਼ ਆਈ ਕਿ ਤੱਕਿਆ ਚਵਾਰੇ ਤੇ ਮੁਜਰਾ ਹੋ ਰਿਹਾ ਆਖੋ ਸ੍ਰੀ ਵਾਹਿਗੁਰੂ। ਕਮਜ਼ੋਰੇ ਮਨ ਨੇ ਫਿਰ ਆਪਣੀ ਕਮਜ਼ੋਰੀ ਜ਼ਾਹਿਰ ਕਰਦਿਆਂ ਉੱਥੇ ਹੀ ਖੜੋ ਗਿਆ ਭਾਈ ਜੋਗਾ ਸਿੰਘ, ਕੰਨਾਂ ਨਾਲ ਮੁਜਰਾ ਸੁਣ ਰਿਹਾ ਹੈ ਤੇ ਅੱਖਾਂ ਨਾਲ ਮੁਜਰੇ ਵਾਲੇ ਨੂੰ ਵੇਖ ਰਿਹਾ ਆਖੋ ਸ੍ਰੀ ਵਾਹਿਗੁਰੂ। ਤੋ ਲਿਖਿਆ

ਇਹ ਪੈਰਵੀ ਦੇ ਸੁਰ ਹਨ ਤੇ ਜਿਨ੍ਹਾਂ ਨੂੰ ਸੰਗੀਤ ਦੀ ਵਾਕਫੀ ਹੈ ਤੇ ਉਹ ਕਹਿਣਗੇ ਭਾਈ ਜੀ ਰਾਤ ਨੂੰ ਕਿਉਂ ਪੈਰਵੀ ਗਾ ਰਹੇ ਇਹ ਸਵੇਰ ਦੀ ਰਾਗਣੀ ਪਰ ਇਸ ਵਾਸਤੇ ਗਾ ਰਿਹਾ ਕਿਉਂਕਿ ਸਾਰੇ ਰਾਗ ਜੋ ਹਨ ਉਹਨਾਂ ਦਾ ਟਾਈਮ ਨਿਯਤ ਕੀਤਾ ਸੰਗੀਤਕਾਰਾਂ ਨੇ ਹਰ ਸਮੇਂ ਨਾਲ ਰਾਗ ਗਾਇਆ ਜਾਂਦਾ ਹੈ ਪਰ ਭੈਰਵੀ ਨੂੰ ਹਰ ਵੇਲੇ ਗਾ ਲਓ ਕੋਈ ਅਰਜ਼ ਨਹੀਂ ਕਿਉਂ ਕਿ ਸੰਗੀਤਕਾਰਾਂ ਨੇ ਇਹਨੂੰ ਸਦਾ ਸੁਹਾਗਣ ਕਿਹਾ ਸਦਾ ਸੁਹਾਗਣ ਜਿਸ ਵੇਲੇ ਵੀ ਗਾਓ ਹੁਕਮਨਾਮਾ ਲੈਂਦੇ ਨਾ ਗ੍ਰੰਥੀ ਸਾਹਿਬ ਫਿਰ ਬਦੋਬਦੀ ਭੈਰਵੀ ਚ ਲਿਆ ਜਾਂਦਾ ਬਦੋਬਦੀ ਤਾਂ ਆਓ ਜ਼ਰਾ ਸਰਵਣ ਕਰੋ।

ਹੁਸ਼ਿਆਰ ਪਰ ਇੱਕ ਵੇਸਵਾ ਨੂੰ ਦੇਖ ਕੇ ਦਿੱਤੀ ਸੁਰਤ ਵਿਸਾਰ। ਬੈਠ ਜਾ ਵੀ ਆਖੋ ਸਤਨਾ ਜੀਵਾ ਭਾਈ ਜੋਗਾ ਸਿੰਘ ਵੇਖ ਰਿਹਾ ਹੈ ਕਿਹਨੂੰ ਵੇਖ ਰਿਹਾ ਹੈ ਫਰੀਦ ਜੀ ਨੇ ਲਿਖਿਆ ਫਰੀਦਾ ਇਹ ਵਿਸ ਗੰਦਲਾ ਤਰੀਆਂ ਖੰਡ ਲਿਵਾੜ ਵਿਆਹ ਦੀਆਂ ਗੰਦਲਾਂ ਗੰਦਲਾਂ ਦੇ ਉੱਤੇ ਭਾਈ ਵਿਆਹ ਲਪੇਟੀ ਹੋਈ ਵਿਆਹ ਦੀਆਂ ਗੰਦਲਾਂ ਉੱਤੇ ਖੰਡ ਲਪੇਟੀ ਹੋਈ ਪਰ ਵਿੱਚ ਜ਼ਹਿਰ। ਭਾਈ ਜੋਗਾ ਸਿੰਘ ਨੇ ਸੋਚਿਆ ਪੌੜੀਆਂ ਥਾਣੀ ਚੜ ਜਾਵਾਂ ਉੱਪਰ ਨਾਲ ਹੀ ਸ਼ਾਓ ਮਨ ਆਨੰਦਪੁਰ ਸਾਹਿਬ ਇੱਥੋਂ ਨੇੜੇ ਹੈ ਕੋਈ ਵੇਖ ਨਾ ਲਵੇ ਅਜੇ ਨਹੀਂ ਜਾਣਾ ਥੋੜਾ ਸਮਾਂ ਠਹਿਰ ਜਾਂਦੇ ਹਾਂ ਜਿਸ ਵੇਲੇ ਦੁਨੀਆਂ ਆਪਣੇ ਆਪਣੇ ਘਰ ਸੌਂ ਜਾਏਗੀ ਫਿਰ ਜਾਵਾਂ। ਥੋੜੀ ਦੇਰ ਬਾਅਦ ਭਾਈ ਜੋਗਾ ਸਿੰਘ ਸੋਚਿਆ ਵੀ ਹੁਣ ਲੋਕੀ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ ਕੋਈ ਨਹੀਂ ਵੇਖਦਾ ਤਾਂ ਭਾਈ ਜੋਗਾ ਸਿੰਘ ਅੱਜ ਜਿਸਦਾ ਮਨ ਕਮਜ਼ੋਰ ਹੋ ਚੁੱਕਾ ਹੈ ਹਮੇ ਤੇ ਹੰਕਾਰ ਚ ਵੇਸਵਾ ਦੇ ਚਵਾਰੇ ਦੀ ਪਹਿਲੀ ਪੌੜੀ ਤੇ ਪੈਰ ਰੱਖਦਾ ਆ ਕੁਛ ਨਹੀਂ ਕੱਛ ਲੱਕ ਦੀ ਮਾਰੇ ਤਾਨੇ ਇਹੋ ਦੇਖ ਤੇਰਾ ਸਤਿਗੁਰ ਜਾਣੇ ਓਏ ਪੰਜੇ ਕੱਕੇ ਤਾਰ ਕੇ ਤੈ ਝੂਠ ਬਣਾਇਆ ਠਾਠ ਜਾ ਸਿੱਖਾ ਕਰ ਆਪਣੇ ਕਰ ਜਪਜੀ ਦਾ ਪਾਠ। ਅੰਮ੍ਰਿਤ ਵੇਲਾ ਤੋਂ ਗੁਰਬਾਣੀ ਨਾਲ ਜੁੜਨਾ ਸੀ ਕਿਧਰ ਆ ਗਏ ਪਹਿਰੇਦਾਰ ਦੇ ਬਚਨ ਸੁਣ ਕੇ ਭਾਈ ਜੋਗਾ ਸਿੰਘ ਜਿਨ੍ਹਾਂ ਪੌੜੀਆਂ ਥਾਣੀ ਉੱਪਰ ਚੜਿਆ ਸੀ ਹੇਠਾਂ ਉਤਰ ਆਏ ਹੇਠਾਂ ਆਇਆ ਕੋਈ ਦਿਲ ਚ ਖਿਆਲ ਆ ਗਿਆ ਫਿਰ ਪੌੜੀਆਂ ਤੇ ਚੜ ਗਏ ਅੱਗੇ ਤੋਂ ਪਹਿਰੇਦਾਰ ਨੇ ਉਹਨੂੰ ਕੁਛ ਕਿਹਾ ਸੀ ਇਹ ਉੱਪਰ ਪਹੁੰਚਿਆ ਪਹਿਰੇਦਾਰ ਨੇ ਕਿਹਾ ਮੁੜ ਆ ਗਏ ਹਾਂ ਕਿਉਂ ਆਏ ਦੋ ਗੱਲਾਂ ਤੇਰੇ ਨਾਲ ਕਰਨੀਆਂ ਕਰ ਕੀ ਕਹਿਣਾ ਚਾਹੁੰਦਾ। ਭਾਈ ਜੋਗਾ ਸਿੰਘ ਨੇ ਕਿਹਾ ਮੈਂ ਇਸ ਵਾਸਤੇ ਇੱਥੇ ਨਹੀਂ ਆ ਸਕਦਾ ਕਿ ਮੈਂ ਗੁਰੂ ਕਾ ਸਿੱਖ ਹਾਂ। ਪਹਿਰੇਦਾਰ ਨੇ ਕਿਹਾ ਇਸ ਨਰਕ ਕੁੰਡ ਵਿੱਚ ਪਾਪੀ ਬੰਦੇ ਆਉਂਦੇ ਇਸ ਬੂਹੇ ਦੇ ਉੱਤੇ ਪਹਿਰੇ ਬੰਦੇ ਆਉਂਦੇ ਹਨ ਤੇ ਕਲਗੀਆਂ ਵਾਲੇ ਨੇ ਤੋ ਸਿੱਖ ਨੂੰ ਇੱਕ ਰੋਸ਼ਨ ਮੁਨਾਰਾ ਬਣਾਇਆ ਹੈ ਉਹ ਹਨੇਰੇ ਚੋਂ ਫਿਰੇ ਇਸ ਵਾਸਤੇ ਭਾਈ ਗੁਰੂ ਕਾ ਸਿੱਖ ਇੱਥੇ ਨਹੀਂ ਸੌਂਦਾ। ਭਾਈ ਜੋਗਾ ਸਿੰਘ ਨੇ ਕਿਹਾ ਠੀਕ ਹੈ ਜੇ ਮੈਂ ਗੁਰੂ ਕਾ ਸਿੱਖਾਂ ਇੱਥੇ ਨਹੀਂ ਸੌਂਦਾ ਫਿਰ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ ਤੂੰ ਵੀ ਇੱਥੇ ਗੁਰੂ ਕਾ ਸਿੱਖ ਜਾਪਦਾ ਤੂੰ ਇੱਥੇ ਕਿਉਂ ਆਇਆ ਆਖੋ ਤੇਰੀ ਵਾਹਿਗੁਰੂ। ਉਸ ਵੇਲੇ ਪਿਆਰੀ ਸਾਧ ਸੰਗਤ ਪਹਿਰੇਦਾਰ ਦੇ ਨੇਤਰ ਸਜਲ ਹੋ ਗਏ ਹੈਰਾਨ ਹੋ ਕੇ ਭਾਈ ਜੋਗਾ ਸਿੰਘ ਨੇ ਕਿਹਾ ਕੋਈ ਜ਼ਰੂਰੀ ਡਿਊਟੀ ਹੈ। ਪਹਿਰੇਦਾਰ ਨੇ ਕਿਹਾ ਹਾਂ ਬਾਈ ਇਹ ਤਾਂ ਮਜਬੂਰੀ ਦੀ ਡਿਊਟੀ ਪਿਆ ਵਜਾਂਦਾ ਆਖੋ ਸ੍ਰੀ ਵਾਹਿਗੁਰੂ ਮੇਰਾ ਚਿੱਤ ਨਹੀਂ ਖਰੋ ਕਰਦਾ ਇੱਥੇ ਖਲੋਣ ਵਾਸਤੇ ਪਰ ਮਜਬੂਰੀ ਦੀ ਡਿਊਟੀ। ਭਾਈ ਜੋਗੇ ਨੇ ਕਿਹਾ ਫਿਰ ਇਹ ਮਜਬੂਰੀ ਦੀ ਡਿਊਟੀ ਛੱਡ ਕਿਉਂ ਨਹੀਂ ਦਿੰਦਾ। ਪਹਿਰੇਦਾਰ ਨੇ ਕਿਹਾ ਕੀ ਕਰਾਂ ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ ਤੇ ਮੈਂ ਵੀ ਕਹਿ ਬੈਠਾ ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ ਉਹਦੀ ਬਾਂਹ ਫੜੀ ਸੀ ਬਾਂਹ ਫੜੇ ਦੀ ਲਾਜ ਪਿਆ ਰੱਖਦਾ ਕੁਸਰੀ ਭਾਈ ਛੱਡੀ ਨਹੀਂ ਜਾਂਦੀ ਮੇਰਾ ਚਿੱਤੋਂ ਨਹੀਂ ਕਰਦਾ ਪਰ ਮਜਬੂਰ ਚੰਗਾ ਬਈ ਤੇਰੀ ਮਰਜ਼ੀ। ਭਾਈ ਜੋਗਾ ਸਿੰਘ ਹੇਠਾਂ ਉਤਰ ਆਇਆ ਨਾਲ ਦੇ ਸਿੱਖ ਨੂੰ ਜਗਾਇਆ ਦੋਵੇਂ ਤੁਰ ਪਏ ਅਨੰਦਪੁਰ ਸਾਹਿਬ ਪਹੁੰਚ ਗਏ। ਅਨੰਦਪੁਰ ਸਾਹਿਬ ਜੀ ਕਾ ਧਿਆਨ ਧਰ ਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ। ਅੱਗੇ ਮੇਰੇ ਕਲਗੀਆਂ ਵਾਲੇ ਦਾ ਦਰਬਾਰ ਸਜਿਆ ਹੋਇਆ ਸੁਰਤੀ ਨਾਲ ਕਰ ਲਓ ਦਰਸ਼ਨ ਤੇ ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਭਾਈ ਜੋਗਾ ਸਿੰਘ ਪਹੁੰਚਿਆ ਪਰ ਅੰਦਰੋਂ ਸੋਚਦਾ ਮਨ ਗੁਰੂ ਅੰਤਰ ਜਾਮੀ ਹੈ ਪਤਾ ਨੀ ਕੀ ਸਜ਼ਾ ਦੇਵੇਗਾ ਆਖੋ ਸ੍ਰੀ ਭਾਈ। ਪਰ ਜਿਸ ਵੇਲੇ ਭਾਈ ਜੋਗਾ ਸਿੰਘ ਪਹੁੰਚਿਆ ਹਜ਼ੂਰ ਨੇ ਦੂਰੋਂ ਵੇਖਿਆ ਤੇ ਪਿਆਰ ਨਾਲ ਮੇਰੇ ਚੋਜੀ ਪਾਤਸ਼ਾਹ ਕਹਿੰਦੇ ਹਨ ਕੀ
ਜੋਗਾ ਸਿੰਘ ਭਾਈ ਆਖਾਂ ਜੀ ਆਇਆ ਜੋਗਾ ਸਿੰਘ ਭਾਈ

ਛੱਡ ਕੇ ਤੇ ਸਾਡੇ ਨਾਲ ਤੋਂ ਕੀਤਾ ਪਿਆਰ ਵੀ ਬਾ ਜੋਗੇ ਅੱਗੇ ਆ ਜਾ ਭਾਈ ਜੋਗਾ ਸਿੰਘ ਲੰਘਦਾ ਲੰਘਦਾ ਹਜ਼ੂਰ ਦੇ ਕੋਲ ਆਇਆ ਮੇਰੇ ਚੌਧੀ ਪਾਤਸ਼ਾਹ ਕਹਿਣ ਲੱਗੇ ਪਿਆਰੀ ਸਾਧ ਸੰਗਤ ਜਿਸ ਸਿੱਖ ਤੋਂ ਬਗੈਰ ਮੇਰਾ ਕੰਮ ਨਹੀਂ ਸੀ ਨਾ ਚੱਲਦਾ ਉਹ ਜੋਗਾ ਆ ਕੇ ਆਖੋ ਸ੍ਰੀ ਵਾਹਿਗੁਰੂ ਸਾਰਿਆਂ ਨੇ ਤੱਕਿਆ ਆ ਗਿਆ ਭਾਈ ਜੋਗਾ ਸਿੰਘ ਬਾਈ ਵਾਹ ਕੀਤੀ ਹਜ਼ੂਰ ਦੇ ਕੋਲ ਆ ਕੇ ਖੜਾ ਹੋ ਗਿਆ ਜੋਗਿਆ ਸ਼ਾਬਾਸ਼ ਹੁਕਮ ਮੰਨਿਆ ਭਾਈ ਜੋਗਾ ਸਿੰਘ ਦੇ ਮਨ ਚ ਖਿਆਲ ਆਇਆ ਉਹ ਮਨਾ ਮੈਂ ਤਾਂ ਸਮਝਦਾ ਸੀ ਗੁਰੂ ਅੰਤਰਜਾਮੀ ਹੈ ਤੇ ਜੇ ਅੰਤਰਜਾਮੀ ਹੁੰਦਾ ਤਾਂ ਹੁਸ਼ਿਆਰਪੁਰ ਦੀ ਮੇਰੀ ਕਰਤੂਤ ਨੂੰ ਵੀ ਜਾਣਦਾ ਹੁੰਦਾ ਤੇ ਜੇ ਜਾਣਦਾ ਹੁੰਦਾ ਤਾਂ ਮੇਰੀ ਤਾਰੀਫ ਥੋੜੀ ਕਰਨੀ ਸੀ ਜੋੜਿਆਂ ਦੀ ਖੜਾ ਕਰਕੇ ਸਜ਼ਾ ਦਿੰਦਾ ਪਰ ਉਹ ਮਨਾ ਜੇ ਗੁਰੂ ਇੱਥੋਂ ਦੀਆਂ ਗੱਲਾਂ ਨਹੀਂ ਜਾਣਦਾ ਤਾਂ ਦਰਗਾਹ ਚ ਕਿਵੇਂ ਬਸੀਟ ਹੋਵੇਗਾ ਐਵੇਂ 12 ਸਾਲ ਸੇਵਾ ਕੀਤੀ ਆਖੋ ਸ੍ਰੀ ਵਾਹਿਗੁਰੂ ਅੰਤਰਜਾਮੀ ਸਤਿਗੁਰੂ ਜੀ ਸੋਚਣ ਲੱਗੇ ਜੋਗੇ ਨੂੰ ਕਾਮ ਕੁੰਡ ਵਿੱਚੋਂ ਕੱਢਿਆ ਹੈ ਹੁਣ ਅਸ਼ਰ ਤੱਕ ਦੇ ਖਾਤੇ ਚ ਪਿਆ ਪੈਂਦਾ ਜੋਗਿਆ ਮੇਰੇ ਵੱਲ ਤੱਕ ਭਾਈ ਜੋਗਾ ਸਿੰਘ ਨੇ ਜੋ ਨੇਤਰ ਖੋਲੇ ਹਜ਼ੂਰ ਦੇ ਚਿਹਰੇ ਤੇ ਇਤਨਾ ਨੂਰ ਸੀ ਅੱਖਾਂ ਨੀਵੀਆਂ ਹੋ ਗਈ ਹਜ਼ੂਰ ਨੇ ਫਿਰ ਕਿਹਾ ਜੋਗਿਆ ਮੇਰੇ ਵੱਲ ਕਿਉਂ ਨਹੀਂ ਤੱਕਦਾ ਭਾਈ ਜੋਗਾ ਸਿੰਘ ਨੇ ਅੱਖਾਂ ਖੋਲੀਆਂ ਫਿਰ ਵੀ ਨਹੀਂ ਵੇਖ ਸਕੇ ਮਾਧ ਗੁਜਰੀ ਦੇ ਲਾਲ ਨੇ ਕਿਹਾ ਜੋਗਿਆ ਮੇਰੇ ਵੱਲ ਤੱਕ ਭਾਈ ਜੋਗਾ ਸਿੰਘ ਨੇ ਜਿਸ ਵੇਲੇ ਤੀਜੀ ਵਾਰੀ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਅਨੰਦਪੁਰ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਪਾਤਸ਼ਾਹ ਤੇ ਰਾਤੀ ਵੇਸਵਾ ਦੇ ਚਬਾਰੇ ਤੇ ਪਹਿਰਾ ਦੇਣ ਵਾਲਾ ਇੱਕੋ ਹੀ ਹੈ ਆਖੋ ਸ੍ਰੀ ਵਾਹਿਗੁਰੂ ਵੇਖਣ ਸਾਰੀ ਥਰ ਥਰ ਕੰਬਣ ਲੱਗ ਗਿਆ ਹੋ ਮੇਰੇ ਚੋਜੀ ਪਾਤਸ਼ਾਹ ਮੇਰੇ ਕੋਲ ਖੁੱਲ ਹੋ ਗਈ ਹੈ ਪਰ ਮੇਰਾ ਪੋਲ ਸੰਗਤ ਚ ਨਾ ਖੋਲਿਆ ਜੇ ਆਖੋ ਸ੍ਰੀ ਵਾਹਿਗੁਰੂ ਅੱਗੇ ਪਿੱਛੇ ਜੋ ਤੁਹਾਡਾ ਚਿਤ ਕਰੇ ਸਜ਼ਾ ਦੇ ਲਿਆ ਜੀ ਪਰ ਸੰਗਤ ਚ ਹਜ਼ੂਰ ਕਹਿਣ ਲੱਗੇ ਹੋ ਜੋਗਿਆ ਮੈਂ ਤਾਂ ਨਲਾਇਕ ਪੁੱਤਰ ਦੀ ਕਰਤੂਤ ਨੂੰ ਵੇਖ ਕੇ ਅੰਡਿਠ ਪਿਆ ਕਰਦਾ ਸਾਂ ਪਰ ਤੂੰ ਤਾਂ ਗੁਰੂ ਨਾਨਕ ਦੀ ਗੱਦੀ ਵੱਲ ਉਂਗਲ ਕਰਨ ਲੱਗ ਗਿਆ ਤੂੰ ਕਹਿੰਦੇ ਗੁਰੂ ਨੂੰ ਪਤਾ ਹੀ ਨਹੀਂ ਤੂੰ ਤਾਂ ਗੁਰੂ ਦੀ ਸ਼ਕਤੀ ਤੂੰ ਵੀ ਮੁਨਕਰ ਹੋ ਚੱਲਿਆ ਸੀ ਮੈਂ ਤਾਂ ਤੇਰੇ ਪਾਪਾਂ ਤੇ ਪਰਦੇ ਪਾ ਰਿਹਾ ਸਾਂ ਪਰ ਤੂੰ ਕਹਿੰਦਾ ਇਹਨੂੰ ਪਤਾ ਹੀ ਕੋਈ ਨਹੀਂ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਬਾਬਾ ਕਲਾ ਧਾਰੀ ਜੀ ਇੱਕ ਵਾਰੀ ਆਖੋ ਸ੍ਰੀ ਵਾਹਿਗੁਰੂ ਬਾਬਾ ਕਲਾ ਧਾਰੀ ਜੀ ਬੇਦੀਅਨ ਸਨ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਕਦੇ ਕਦੇ ਸ਼ਿਕਾਰ ਵੀ ਖੇਲਦੇ ਸਨ ਪਰ ਬੇਦੀਅਨ ਜਾਣ ਕੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਸਾਲ ਦੇ ਸਾਲ 500 ਰੁਪਇਆ ਤੇ 1 ਕੌੜਾ ਸਿਰਪਾਓ ਵਜੋਂ ਦਿੰਦੇ ਸੀ 500 ਰੁਪਇਆ ਤੇ ਘੋੜਾ ਇੱਕ ਵਾਰੀ ਇੱਕ ਬੈਰੂਪੀਏ ਦੇ ਦਿਲ ਚ ਖਿਆਲ ਆਇਆ ਮਨਾ ਮੇਰੀ ਸ਼ਕਲ ਤਕਰੀਬਨ ਬਾਬਾ ਕਲਾ ਦਾਈ ਜੀ ਨਾਲ ਮਿਲਦੀ ਹੈ ਤੇ ਐਤਕੀ ਮੈਂ ਕਿਉਂ ਨਾ 500 ਰੁਪਇਆ ਤੇ ਘੋੜਾ ਗੁਰੂ ਤੋਂ ਲੈ ਆਉਂ ਉਸੇ ਤਰ੍ਹਾਂ ਠਾਠ ਪਾਠ ਬਣਾ ਲਿਆ ਅਨੰਦਪੁਰ ਸਾਹਿਬ ਚਲਾ ਗਿਆ ਕਿਲੇ ਦਾ ਦਰਵਾਜ਼ਾ ਖੁੱਲਾ ਸੀ ਅੰਦਰ ਜਿਸ ਲੈ ਕੇ ਹਜ਼ੂਰ ਨੇ ਦੂਰੋਂ ਤੱਕਿਆ ਤੇ ਮੇਰੇ ਚੋਜੀ ਪਾਤਸ਼ਾਹ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਗਰੀਬ ਨਵਾਜ ਬਾਬਾ ਕਲਾਧਾਰੀ ਜੀ ਆਏ ਸਤਿਕਾਰ ਨਾਲ ਲਿਆਓ ਜਿਸ ਲਈ ਨੇੜੇ ਆਇਆ ਭਾਈ ਦਇਆ ਸਿੰਘ ਨੇ ਸੋਚਿਆ ਵੀ ਇਹ ਬਾਬਾ ਤੋਂ ਨਹੀਂ ਸੰਗਤਾਂ ਵਿੱਚੋਂ ਹੀ ਕਈਆਂ ਨੇ ਵੇਖੇ ਹਜ਼ੂਰ ਕਹਿਣ ਲੱਗੇ ਬਾਬਾ ਜੀ ਨੂੰ ਭਾਈ ਦਇਆ ਸਿੰਘ ਜੀ ਚੰਗੇ ਆਸਣ ਤੇ ਬਿਠਾਓ ਬਿਠਾ ਦਿੱਤਾ ਬਾਬਾ ਜੀ ਜਿਉਂ ਆਇਆ ਭਾਈ ਦਇਆ ਸਿੰਘ ਲਿਆਓ ਫਿਰ 500 ਰੁਪਇਆ ਤੇ ਘੋੜਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਬੇਨਤੀ ਸੁਣ ਲਓ ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਲਿਆਓ 500 ਰੁਪਇਆ ਜਿਸ ਵੇਲੇ ਲਿਆਂਦਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਸੁਣਾਂਗੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਘੋੜਾ ਵੀ ਦੇ ਦਿੱਤਾ 500 ਰੁਪਇਆ ਵੀ ਜਿਸ ਵੇਲੇ ਲੈ ਕੇ ਤੁਰੇ ਆ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ ਹਜ਼ੂਰ ਕਹਿਣ
लगे पाई दया सिंह पहला बाबा जी जान लैन दो आखो श्री वाहिगुरु। जिस वेले 500 रुपया घोड़ा लेके तुरिया हस के कह लगा गुरु बनिया फिर इन ए नहीं पता कि मैं बेरूपी हाँ आखो श्री वाहिगुरु। अदूर कह लगे पाई दया सिंह जी सचे पातशाह फल लो महाराज केनू बेरूपी एनू आखो श्री वाहिगुरु। फड़ लिया तेर 500 रुपया भी खो लिया ते घोड़ा भी ते चंगी तरह चाटा छकाया। चाटा जानते हो ना चाहना समझ लिया जी सिखा दी मार नू तो दुनिया जानती सी मार मार के चंगी तरह दे वखियां पन दीती। कोई समा पिया ते बाबा कलाधारी जी शिकार खेलन आए। हजूर आप चले गए बाबा जी शिकार खेलन नहीं आउंदे तो बाबा कलाधारी जी ब्रह्म ज्ञानी सन कह लगे महाराज तुहाडे सिखां दी मार तू डरदे आ जिस वेले फड़ लैंदे ने फिर हड्डी पसली नहीं तकदे। हजूर कहण लगे बाबा मेरे सिख तुहानू मारने कदे नहीं हो सकदा। बाबा कलाधारी जी कहण लगे महाराज तो ओ भी तो मेरा ही रूप बना के गया सी ना आखो श्री वाहिगुरु। हजूर कहण लगे बाबे आ जितने तक तेरा रूप बना के गया सत्कार भी कीता ओनू 500 रुपया ते घोड़ा भी दिता पर जिसले ओ अपने मुंह कह लगा कि मैं बेरूपिया गुरु नानक बनया फिरदा है बाबा उस वेले ओ गुरु नानक दी गद्दी वल उंगल पिया करदा सी ते मैं गुरु नानक दे गद्दी दा सेवादार हां जेड़ा इधर उंगल करेगा उंगल कट देंगा खुद श्री वाहिगुरु मैं नहीं बर्दाश्त कर सकता मैं नहीं बर्दाश्त कर सकता। हजूर कहण लगे जोगिया फिर तू कहदा सै गुरु नु पता ही नहीं तो भाई जोगा सिंह ने कहा महाराज फिर ए भी चंगा हो गया पता लग गया कि तू अपने सिखां दी सहायता करदा है आखो श्री वाहिगुरु। तो हजूर कहण लगे जोगिया एदा मतलब की होया भी तू मेरी अजमाइश कीती महाराज जिवें समझो। तो पंथ दे वाली चोजी पातशाह दे नेत्रां च जल जाण लग गया हजूर वैराग चार ते कहन लगे जोगिया मैनू अगे भी सिखां ने अजमाया किस तरह अजमाया आओ जरा प्यार नाल सुन हजूर ने मुखातब होके भाई जोगा सिंह नू कहा बहुती लोड़

ਜੋ ਗਿਆ ਮੈਨੂੰ ਪਹਿਲੇ ਜਨਮ ਵਿਚ ਸਿੱਖ ਨੇ ਅਜਮਾਇਆ ਬਾਬਰ ਦੀ ਜੇਲ ਵਿਚ, ਮੈਂ ਸਿੱਖ ਵਾਸਤੇ ਚੱਕੀਆਂ ਪੀਤੀਆਂ, ਫਿਰ ਮੈਨੂੰ ਪੰਜਵੇਂ ਜਨਮ ਵਿਚ ਦਿੱਲੀ ਦੀ ਸਿੱਖ ਨੇ, ਦਿੱਲੀ ਦੀਆਂ ਸੰਗਤਾਂ ਨੇ ਅਜਮਾਇਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਚੰਦੂ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ। ਫਿਰ ਜੋਗਿਆ ਜੇ ਮੈਂ ਕੁੜਮਾਚਾਰੀ ਦੀ ਅਸੀਅਤ ਚ ਚੰਦੂ ਦੇ ਘਰ ਜਾਂਦਾ, ਚੰਦੂ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦਾ, ਪਰ ਮੈਂ ਆਪਣੇ ਸਿੱਖਾਂ ਦਾ ਹੁਕਮ ਮੰਨ ਕੇ ਜਿਸ ਵੇਲੇ ਚੰਦੂ ਦੇ ਘਰ ਗਿਆ, ਚੰਦੂ ਨੇ ਮੇਰੇ ਤੇ ਸੜਦੀ ਬਲਦੀ ਰੇਹ ਦੇ ਕੜਛੇ ਪਾਏ, ਪਰ ਮੈਂ ਅਜ਼ਮਾਇਸ਼ ਪੂਰਾ ਉਤਰਿਆ। ਫਿਰ ਹੋਰ ਵੀ ਕਿਸ ਨੇ ਅਜ਼ਮਾਇਆ?

ਵਾਂਗ ਦੀਦੀ ਚੰਦ ਦੁਸ਼ਾਲੇ ਲੈ ਕੇ ਪਿਆ ਜਾਂਦਾ ਮਗਰ ਫੌਜ ਲੱਗ ਗਈ ਬਿਧੀ ਚੰਦ ਨੂੰ ਪਕੜਨ ਵਾਸਤੇ ਅੱਗੇ ਬਿਧੀ ਚੰਦ ਨੇ ਕੀ ਤੱਕਿਆ ਪਠਿਆਰੀ ਦਾ ਪੱਠ ਪਿਆ ਬਣਦਾ ਹੈ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਰੱਖ ਕੇ ਛਾਲ ਮਾਰ ਦਿੱਤੀ ਆ ਖੁਸਰੀ ਦਾ ਹਜ਼ੂਰ ਕੀਰਤਪੁਰ ਬੈਠੇ ਹਨ ਦੀਵਾਨ ਸਜਾ ਕੇ ਨੇਤਰ ਖੁੱਲੇ ਤੇ ਕਹਿਣ ਲੱਗੇ ਪਿਆਰੇ ਉਹ ਡਾਢੀ ਗਰਮੀ ਵੀ ਲੱਗਦੀ ਆ ਖੁਸਰੀ ਵਾਹਿਗੁਰੂ ਮੇਰੇ ਛੇਵੇਂ ਪਾਤਸ਼ਾਹ ਜਲ ਲਿਆ ਜਲਦੀਆਂ ਗਾਗਰਾ ਹਜ਼ੂਰ ਦੇ ਉੱਤੇ ਪਾਈਆਂ ਪਰ ਮੇਰੇ ਛੇਵੇਂ ਪਾਤਸ਼ਾਹ ਦਾ ਸਰੀਰ ਛਾਲੇ ਛਾਲੇ ਹੋ ਗਿਆ ਪੁੱਛਿਆ ਦਾਤਾ ਜੀ ਇਹ ਕੀ ਹਜ਼ੂਰ ਕਹਿਣ ਲੱਗੇ ਬਿਧੀ ਚੰਦ ਨੇ ਸਾਡਾ ਧਿਆਨ ਕਰਕੇ ਪੱਠੀ ਵੀ ਛਾਲ ਮਾਰ ਦਿੱਤੀ ਹੈ ਬਿਧੀ ਚੰਦ ਨੂੰ ਤੱਤੀ ਵਾਰੀ ਲੱਗੀ ਸਾਰੀ ਗਰਮੀ ਸਾਡੇ ਉੱਤੇ ਆ ਗਈ ਹੈ ਜੋ ਗਿਆ ਮੈਂ ਉਸ ਬਦਮਾਇਸ਼ ਜੀ ਪੂਰਾ ਉਤਰਿਆ।

ਜੋ ਗਿਆ ਇਸ ਤਰ੍ਹਾਂ ਮੈਨੂੰ ਕਿਸੇ ਨੇ ਨਹੀਂ ਅਜਮਾਇਆ ਜਿਸ ਤਰ੍ਹਾਂ ਤੁਸੀਂ ਤੋਂ ਅਜਮਾਇਆ। ਪਿਆਰੀ ਸਹਿਜ ਸੰਗਤ, ਹਜ਼ੂਰ ਦੇ ਬਚਨ ਸਨ, ਭਾਈ ਜੋਗਾ ਸਿੰਘ ਚਰਨਾਂ ਤੇ ਡਹਿ ਪਿਆ, ਰੋ ਰੋ ਕੇ ਚਰਨਾਂ ਨੂੰ ਸੱਚੇ ਪਾਤਸ਼ਾਹ ਮੈਨੂੰ ਬਖਸ਼। ਨਾਲੇ ਰੋਈ ਜਾਂਦਾ ਹੈ ਤੇ ਨਾਲੇ ਕਰਦਾ ਹੈ ਅਰਦਾਸ। ਕਿਹੜੀ ਅਰਦਾਸ ਆਵਾਜ਼ ਆਪਾਂ ਵੀ ਕਰ ਲਈ। ਸੂਈ ਤਾਂ ਇਸ਼ਾਰੇ ਕਰਦੀ ਪਈ ਹੈ ਵੀ ਟਾਈਮ ਹੋ ਗਿਆ, ਪਰ ਇਹੋ ਜਿਹਾ ਟਿਕਾਓ ਪਤਾ ਨੀ ਫਿਰ ਕਦ ਮਿਲੇਗਾ, ਖੁਸਰੀ ਇਹੋ ਜੀ ਮੇਹਰ ਪਤਾ ਨੀ ਫਿਰ ਕਦ ਮਿਲੇਗੀ। ਪਿਆਰੀ ਸਹਿਜ ਸੰਗਤ, ਭਾਈ ਜੋਗਾ ਸਿੰਘ ਟਹਿ ਕੇ ਅਰਦਾਸ ਪਿਆ ਕਰਦਾ ਹੈ, ਆਓ ਆਪਣੇ ਕੋਲੋਂ ਵੀ ਕਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਨੇ ਭਾਈ, ਆਓ ਜੀ ਅੱਜ ਭਾਈ ਜੋਗਾ ਸਿੰਘ ਬਖਸ਼ਿਆ ਜਾਏਗਾ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ। ਕਰੋ ਅਰਦਾਸ, ਪਹਿਲਾਂ ਸੇਵਕ ਬੋਲੇ ਪਿੱਛੇ ਸਾਰੀ ਸੰਗਤ ਬੋਲੇ।

ਹੋਈਆਂ ਹਾਸਿਓਂ ਦੇ ਰਹਿ ਜੋ ਚਰਨ ਗਾਹੋਂ ਬਕੋਂ ਸ਼ੁਭ ਰਸਨਾ।

0: You are listening to SeekNet Radio, broadcasting live Gurbani Kirtan 24 hours a day from around the world.
1: ਔਖੀ ਘੜੀ ਨਾ ਦੇਖਣ ਦੇਈਂ ਆਪਣਾ ਬਿਰਧ ਸੰਭਾਲੇ ਗੋਡ ਡਜ਼ ਨਾਟ ਲੈਟ ਹਿਜ਼ ਡਿਵੋਟੀਜ਼ ਸੀ ਦ ਡਿਫੀਕਲਟ ਟਾਈਮਸ ਐਂਡ ਦਿਸ ਇਜ਼ ਹਿਜ਼ ਇਨਨੇਟ ਨੇਚਰ ਗਿਵਿੰਗ ਹਿਜ਼ ਹੈਂਡ ਹੀ ਪ੍ਰੋਟੈਕਟਸ ਹਿਜ਼ ਡਿਵੋਟੀ ਵਿਦ ਈਚ ਐਂਡ ਐਵਰੀ ਬ੍ਰੈਥ ਹੀ ਚੈਰਿਸ਼ਡ ਹਿਮ ਮਾਈ ਕੌਂਸ਼ੀਅਸਨੈਸ ਰਿਮੇਨਸ ਅਟੈਚਡ ਟੂ ਗੋਡ In the beginning and in the end, God is always my helper and companion. Blessed is my friend, Paul. My mind is delighted, gazing upon the marvelous, glorious greatness of the Lord and Master. Remembering the Lord in meditation, Nanak is in ecstasy. God in his perfection has protected and preserved his honor.

गुरु चरण लाग हम बिनवटा, पूछ कह जी उपाया, कवन का जग उपजे बिन से कहो मोहे समझाया। भगत कबीर जी का शब्द है। इस शब्द दे विच जो विचार साड़ी कल चल रही सी, सो गिरही सो दास उदासी जिन गुरमुख आप पछाने, महाराज जी आखदे नानक कहे और नहीं दूजा साच शब्द मन मान्या। कहिंदे हन साड़ियां निगाहां च होर कोई दूसरा प्रवान नहीं है, सिर्फ ओयो ही बंदा प्रवान है जिसने अपने आप नूं पछाण लिया है कि वह कौन है। चाहे वह गृहस्थी होवे चाहे वह सन्यासी हो, बहुत वड्या भागां वाला है, धन भागी है, बहुत महान है जिसने अपने इस जीवन दे विच अपने आप नूं पछाण लिया। तो महाराज जी आखते हैं आप पछाणो तां शह जानो, शह मैंने अकाल पुरख। अपने आप नूं पछाणोगे तां ही वाहिगुरू नूं पछाणोगे, क्योंकि साडा अपना आपा अते वाहिगुरू इक ही है। अपने आप नूं पछाणन दा मतलब अकाल पुरख वाहिगुरू दी प्राप्ति, अकाल पुरख वाहिगुरू दी पहचान है, उसका मिलन है। तो जिसने रब नूं ढूंढना है, जिसने रब नूं पाना है, उसनूं बाहर जाने की जरूरत नहीं है, उसनूं अपने अंदरों उसनूं लभना पाएगा। सारी गुरबाणी का सिद्धांत इस असूल दे उत्ते टिक्या पिया है। अकाल पुरख वाहिगुरू नूं प्राप्त कीते तो बिना इस जीव की गति नहीं हुंदी, ये शांत नहीं हुंदा, इसनूं टिकाओ नहीं आउंदा, इसनूं खेड़ा नहीं आउंदा, इसनूं तृप्ति नहीं आंदी। अकाल पुरख वाहिगुरू नूं विसरन नाल इसनूं खुआरी हुंदी है। काम क्रोध लोह मोहंकार तृष्णा ईरखा वैर विरोध आदि अत्यंत मानसिक बीमारियां इसनूं खा जांदियां हन, इसके जीवन नूं जहर बना दिंदियां हन। अते जदों परमेश्वर जिंदगी च भुल जाए उदों महाराज जी आखदे हन सारे रोग आ चुमड़दे हन। परमेश्वर ते भुल्लियां व्यापन सभे रोग। तो परमेश्वर की प्राप्ति, अकाल पुरख वाहिगुरू की प्राप्ति, वो सृजनहार की प्राप्ति साडे जीवन का सब तो अहम, सब तो ज्यादा इंपॉर्टेंट जो मनोरथ है। महाराज जी आखते हैं जन नानक बिन आपा चीने, चीने का मतलब हुंदा है लभना, बुझना, रियलाइज करना। कहते हैं जन नानक बिन आपा चीने, मिटे ना भ्रम की काई। कहते अपना आपा चीने तो बिना, अपना आपा लभन तो बिना जो भ्रम है, जो इल्यूजन है,
ਉਹ ਕਹਿੰਦੇ ਤੁਹਾਡੀ ਜ਼ਿੰਦਗੀ 'ਚ ਜਾ ਨਹੀਂ ਸਕਦਾ। ਅਗਰ ਇਹ ਰਿਐਲਿਟੀ ਹੈ ਕਿ ਅਸੀਂ ਇਲੂਜ਼ਨ 'ਚ ਰਹਿ ਰਹੇ ਹਾਂ, ਜਸਟ ਇਮੈਜਿਨ ਕਿ ਉਹ ਕਿਤਨੀ ਟ੍ਰੈਜਿਕ ਸਿਚੁਏਸ਼ਨ ਹੈ ਕਿ ਅਸੀਂ ਇਲੂਜ਼ਨ 'ਚ ਰਹਿ ਰਹੇ ਹਾਂ। ਇਤਨਾ ਹੀ ਸੋਚ ਕੇ ਇਨਸਾਨ ਨੂੰ ਕਾਫੀ ਦਰਦ ਹੁੰਦੀ ਹੈ ਕਿ ਅਸੀਂ ਇਲੂਜ਼ਨ 'ਚ। ਅਤੇ ਗੁਰੂ ਬਾਬਾ ਜੀ ਆਖਦੇ ਹਨ ਸਾਰਾ ਜਗਤ ਹੀ ਇਲੂਜ਼ਨ ਦੇ ਵਿੱਚ ਹੈ, ਹਰ ਸ਼ਖਸ ਇਲੂਜ਼ਨ ਦੇ ਵਿੱਚ ਹੈ, ਔਰ ਇਲੂਜ਼ਨ ਦੇ ਵਿੱਚ ਜੋ ਹੈ ਉਸਨੂੰ ਨਹੀਂ ਕਹੀ ਜਾ ਰਿਹਾ, ਜੋ ਨਹੀਂ ਹੈ ਉਸਨੂੰ ਹੈ ਕਹੀ ਜਾ ਰਿਹਾ, ਜੋ ਮੇਰਾ ਨਹੀਂ ਹੈ ਉਸਨੂੰ ਮੇਰਾ ਕਹੀ ਜਾ ਰਿਹਾ ਹੈ। ਗੁਰੂ ਮਹਾਰਾਜ ਜੀ ਨੇ ਇਸ ਉੱਤੇ ਬਹੁਤ ਖੂਬਸੂਰਤ ਇੱਕ ਵਿਸਥਾਰ ਦੇ ਨਾਲ ਸ਼ਬਦ ਲਿਖਿਆ ਧੰਨ ਗੁਰੂ ਨਾਨਕ ਦੇਵ ਜੀ ਨੇ, ਕਹਿੰਦੇ ਹਨ ਖੋਟੇ ਕੋ ਖਰਾ ਕਹੇ ਬਿਕੋਜ਼ ਆਫ ਦ ਸਟੇਟ ਆਫ ਮਾਇੰਡ ਵਿਚ ਇਸ ਇਲੂਜਨਰੀ। ਕਹਿੰਦੇ ਹਨ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ। ਜਿਹੜਾ ਇਨਸਾਨ ਬਿਲਕੁਲ ਹੀ ਅੰਨਾ ਹੈ ਨਾ, ਅਸੀਂ ਸਮਝਦੇ ਬੜਾ ਸਿਆਣਾ ਹੈ, ਇਹ ਇਲੂਜਨ ਹੈ। ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ। ਸਭ ਕੁਛ ਉਲਟ, ਕਿਉਂਕਿ ਭਰਮ ਹੈ, ਇਲੂਜਨ ਹੈ, ਇੱਕ ਵਹਿਮ ਹੈ। ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰਖੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ, ਮਿੱਠੇ ਕੋ ਕੜੂਆ ਕਹੇ ਕੌੜੇ ਕੋ ਮਿੱਠਾ। ਰਾਤੇ ਕੀ ਨਿੰਦਾ ਕਰੇ, ਜਿਹੜਾ ਰੱਬ ਦੇ ਰੰਗ ਅੰਦਰ ਰੱਤਿਆ ਪਿਆ ਹੈ ਉਸਦੀ ਨਿੰਦਿਆ ਕਰਦਾ ਹੈ, ਐਸਾ ਕਲ ਮੈਂ ਦੇਖਾ। ਕਲ ਜੁਗ ਕਹਿੰਦੇ ਇਸ ਤਰ੍ਹਾਂ ਦੇਖਿਆ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਦੇਖਾ, ਚੇਰੀ ਕੀ ਸੇਵਾ ਕਰੇ। ਮਾਇਆ ਅਕਾਲ ਪੁਰਖ ਦੀ ਚੇਰੀ ਹੈ, ਉਸਦੀ ਇਹ ਸੇਵਾ ਕਰਦਾ ਹੈ, ਉਸਦੀ ਪੂਜਾ ਕਰਦਾ ਹੈ। ਠਾਕੁਰ ਨਹੀਂ ਦਿਸੇ ਪੋਖਰ ਨੀਰ ਵਿਰੋਲੀਏ, ਮੱਖਣ ਨਹੀਂ ਰੀਸੇ। ਪੋਖਰ ਯਾਨੀ ਛੱਪੜ, ਛੱਪੜ ਦੇ ਪਾਣੀ ਨੂੰ ਰਿੜਕ ਕੇ ਮੱਖਣ ਕੱਢਣਾ ਚਾਹੁੰਦਾ ਹੈ, ਭਾਵ ਇਹਨਾਂ ਪਦਾਰਥਾਂ ਦੇ ਵਿੱਚੋਂ ਸੁੱਖ ਕੱਢਣਾ ਚਾਹੁੰਦਾ ਹੈ। ਪਦਾਰਥਾਂ ਦੇ ਵਿੱਚੋਂ ਸਰੀਰਕ ਸੁੱਖਾਂ ਦੇ ਪਦਾਰਥ ਜੋ ਹਨ ਉਹਨਾਂ ਦੇ ਵਿੱਚੋਂ, ਮਾਇਆ ਦੇ ਵਿੱਚੋਂ ਇਹ ਆਪਣੀ ਤਸੱਲੀ ਚਾਹੁੰਦਾ ਹੈ, ਜੋ ਕਿ ਹੁੰਦੀ ਨਹੀਂ। ਤੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੇ, ਪੋਖਰ ਨੀਰ ਵਿਰੋਲੀਏ ਮੱਖਣ ਨਹੀਂ ਰੀਸੇ। ਕਹਿੰਦੇ ਹਨ ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ, ਨਾਨਕ ਚੀਨੇ ਆਪ ਕੋ ਸੋ ਅਪਰ ਅਪਾਰਾ। ਆਪਣੇ ਆਪ ਨੂੰ ਪਹਿਚਾਨਣ ਦੀ, ਚੀਨਣ ਦੀ ਗੱਲ ਚੱਲ ਰਹੀ ਹੈ। ਕਹਿੰਦੇ ਨਾਨਕ ਚੀਨੇ ਆਪ ਕੋ, ਜੋ ਆਪਣੇ ਆਪ ਨੂੰ ਚੀਨਦਾ ਹੈ, ਬੁੱਝਦਾ ਹੈ, ਸਮਝਦਾ ਹੈ, ਪਹਿਚਾਨਦਾ ਹੈ, ਰਿਅਲਾਈਜ਼ ਕਰਦਾ ਹੈ, ਸੋ ਅਪਰ ਅਪਾਰਾ। ਕਹਿੰਦੇ ਹਨ ਉਸ ਪੁਰਸ਼ ਦੀ ਗਤੀ ਜਿਹੜੀ ਹੈ ਉਹ ਅਪਰ ਅਪਾਰ ਹੈ, ਕਹਿਣ ਸੁਣਨ ਤੋਂ ਬਾਹਰ ਦੀ ਗੱਲ। ਉਸਦੀ ਮਹਿਮਾ ਜੋ ਹੈ ਇਤਨੀ ਮਹਾਨ ਹੈ ਕਿ ਉਹ ਅਪਾਰ ਹੈ। ਨਾਨਕ ਚੀਨੇ ਆਪ ਕੋ ਸੋ ਅਪਰ ਅਪਾਰਾ। ਸੋ ਜਿਤਨੀ ਦੇਰ ਤੱਕ ਇਨਸਾਨ ਆਪਣੇ ਆਪ ਨੂੰ ਨਹੀਂ ਚੀਨਦਾ, ਉਤਨੀ ਦੇਰ ਤੱਕ ਇਨਸਾਨ ਭਰਮ 'ਚ ਰਹਿੰਦਾ ਹੈ। ਅਸੀਂ ਇੱਥੋਂ ਇਹ ਆਪਣੇ ਅੰਦਰ ਖਿਆਲ ਲੈ ਕੇ ਜਾਣਾ ਹੈ, ਜੋ ਕਿ ਬਹੁਤ ਵੈਲਿਊਏਬਲ ਹੈ, ਕਿ ਅਗਰ ਅਸੀਂ ਆਪਣੇ ਆਪ ਨੂੰ ਅੱਜ ਤੱਕ ਨਹੀਂ ਪਹਿਚਾਣਿਆ ਤੇ ਅਸੀਂ ਡੈਫੀਨੇਟਲੀ ਭਰਮ 'ਚ ਰਹਿ ਰਹੇ ਹਾਂ, ਇਲੂਜਨ 'ਚ ਰਹਿ ਰਹੇ ਹਾਂ। ਕਿਉਂਕਿ ਗੁਰੂ ਬਾਬਾ ਜੀ ਦੀ ਬਾਣੀ 'ਤੇ ਤ੍ਰੈਕਾਲ ਸੱਚ ਹੈ ਨਾ। ਕਹਿੰਦੇ ਹਨ ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਕਹਿੰਦੇ ਇਹ ਭਰਮ ਜੋ ਹੈ ਇਹ ਨਹੀਂ ਮਿਟ ਸਕਦਾ
जितनी देर तक तुसी अपना आपा नहीं चीनदे और जितनी देर तक परम नहीं मुकदा परम नहीं मिटदा उतनी देर तक कोई भी इंसान जन्म मरण चो बीमारियां चो विछोड़े चो खुशी गमी चो दुखां सुखां चो सोगां रोगां चो मुक्त नहीं हो सकता। कहते हैं जब लग टूटे नाही मन परमा, जब लग टूटे नाही मन परमा तब लग मुक्त ना कोई। उदों तक कोई भी इंसान मुक्त नहीं है, वो तमाम किस्म के बंधना दे विच है। गुरु बाबा जी कहते हैं जब लग टूटे नाही मन परमा, जदों तक मन का परम नहीं टूट जाता, जो है वो नजर नहीं आ जाता, असलियत रियलिटी ट्रूथ जो वो नहीं जान जाता। महाराज तो यह भी आखते हैं कि उसनू मूर्ख भी आख्या जा सकता, मूर्ख सच ना जाने ही आसा दे वार च लिखा है ना, मूर्ख सच ना जाने, सच नहीं जानता कि है कि जिस तरह रात का समा होवे एक रस्सी पई होवे एक इंसान डरी जाए कि सप पिया है मेरे च उसनू सप नजर आ गए, वो भरम है वो रियलिटी नहीं है वो असलियत नहीं है। जितनी देर तक वो असलियत नू नहीं जान देता कि है कि उतनी देर तक कहते हैं मूर्खता ही का जीवन है। मूर्ख सच न जाननी मनमुखी जन्म गवाया विच दुनिया काहे आए, उस तक आना जरा कोई सफला नहीं हो। तो कहते हैं जब लग टूटे ना ही मन परमा तब लग मुक्त ना कोई। जितनी देर तक परम नहीं टूट जाता उतनी देर तक कोई मुक्त नहीं हो सकता, और जितनी देर तक आपा नहीं चीनदे उतनी देर तक परम नहीं टूट सकता। तो यह साड़ी कल दी विचार सी। गुरु महाराज जी आखदे चाहे कोई उदासी है चाहे कोई दृष्टि है चाहे कोई ऑस्ट्रेलिया च रहिंदा है चाहे कोई अमेरिका च रहिंदा है चाहे कोई इंडिया च रहिंदा है चाहे कोई अमीर है चाहे कोई गरीब है चाहे कोई बहुत सक्सेसफुल है चाहे अनसक्सेसफुल है, मेरी नजर दे विच कोई भी सक्सेसफुल नहीं है, मैं तो कोई भी सक्सेसफुल नहीं लग रहा। क्योंकि अगर मनमुखी जन्म गवाया ही होना है तो महाराज कहते हैं दुनिया काहे आया तो फिर सक्सेस का भी हो। अगर असी अखीर च अपना जीवन जो है हार के ही जा रहे हैं तो फिर सक्सेस किस चीज की हुई। सक्सेसफुल तो वो है जो इस मनुखा जन्म दे विच आके जो रियलाइज करना सी उसने रियलाइज करके जा रहा है वो सक्सेसफुल। क्योंकि बाबा जी ने आख्या है सब जग हारे सो जिने गुर शब्द विचारा, सारा जगत हार के जाता है। क्योंकि कई बंदियां नू जिंदगी च ऐसा हो जाता है कि मेरी जिंदगी च पता नहीं मैं अनसक्सेसफुल रह गया, और देखो कितने सक्सेसफुल हैं कितने कामयाब हैं कितने खुश हैं कितने अपने नालों बधेरे ज्यादा हो सक्सेसफुल लगते हैं। सिर्फ रिलेटिव टर्म है, लेकिन गुरु बाबा जी ये आखते हैं सब जग हारे सारा जगत ही हार के जा रहा है, कोई भी तो सक्सेसफुल नहीं जा रहा। वो को करोड़ां चो एक अद है जो गुरु के शब्द की विचार नाल अपने आपे नू पहचानदा। सो विचार हुण चली है अज अपने आपे नू पहचानन दी। ओयो दृष्टि पूर्ण दृष्टि है, ओयो उदासी पूर्ण उदासी है। इट मेक्स नो डिफरेंस कि तुसी उदासी हो या दृष्टि हो। सवाल इस चीज का है कि तुसी अपने आपे नू पहचानिया या नहीं पहचानिया। उसनू पहचानन दे वास्ते एफर्ट्स कर रहे हो
ਜਾਂ ਨਹੀਂ ਕਰ ਰਹੇ। ਉਸਨੂੰ ਪਹਿਚਾਨਣ ਦੀ ਵਿਧੀ ਢੰਗ ਟੈਕਨੀਕਸ ਤੁਹਾਨੂੰ ਆਉਂਦੀ ਹੈ ਜਾਂ ਨਹੀਂ ਆਉਂਦੀ। ਸੋ ਅੱਜ ਦੇ ਕੀਰਤਨ ਤੋਂ ਜਿਤਨੇ ਕੀਰਤਨਗਾਹ ਹੋਣਗੇ ਉਹ ਇਸ ਚੀਜ਼ 'ਤੇ ਹੋਣਗੇ ਕਿ ਆਪਾਂ ਕਿਵੇਂ ਪਹਿਚਾਨਿਆ ਜਾਂਦਾ ਹੈ, ਕਿਵੇਂ ਪਹਿਚਾਨਿਆ ਜਾਂਦਾ ਹੈ, ਆਪਾਂ ਪਹਿਚਾਨਣ ਲਈ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈ। ਉਹਨਾਂ ਐਲੀਮੈਂਟਸ ਦੇ ਵਿੱਚੋਂ ਇੱਕ ਵੀ ਅਗਰ ਮਿਸਿੰਗ ਹੋਏਗਾ ਆਪਾਂ ਪਹਿਚਾਨਿਆ ਨਹੀਂ ਜਾਏਗਾ, ਕਿਉਂਕਿ ਉਹ ਜੋ ਟੈਕਨੀਕਸ ਹੈ ਉਹ ਉਹਨਾਂ ਦੀਆਂ ਬਣਾਈਆਂ ਹੋਈਆਂ ਹਨ ਜੋ ਜਾਣਦੇ ਹਨ ਕਿ ਆਪਾਂ ਕਿਵੇਂ ਪਹਿਚਾਨਿਆ ਜਾਂਦਾ ਹੈ, ਜੋ ਪਹਿਚਾਨ ਚੁੱਕੇ ਹਨ ਅਤੇ ਉਹਨਾਂ ਦਾ ਰਸਤਾ ਦੱਸਿਆ ਹੋਇਆ ਹੈ। ਇਹ ਗੁਰੂ ਬਾਬਾ ਨਾਨਕ ਦੇਵ ਜੀ ਦਾ ਰਸਤਾ ਦੱਸਿਆ ਹੋਇਆ ਹੈ, ਆਪਣਾ ਆਪਾਂ ਕਿਵੇਂ ਪਹਿਚਾਨਿੰਦਾ ਹੈ, ਜੋ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦਾ ਸਰੂਪ ਸਨ, ਕਿਉਂਕਿ ਉਹੀ ਦੱਸ ਸਕਦਾ ਹੈ ਨਾ। ਅੱਜ ਦੀ ਦੁਨੀਆਂ 'ਚ ਬਹੁਤ ਲੋਕ ਦੱਸਣ ਦੀ ਕੋਸ਼ਿਸ਼ ਕਰਦੇ ਹਨ, ਆਪਾਂ ਪਹਿਚਾਨਣ ਦੀ ਸੈਲਫ ਰਿਲਾਈਜੇਸ਼ਨ ਦੀਆਂ ਬੜੀਆਂ ਕਿਤਾਬਾਂ ਮਿਲਦੀਆਂ ਹਨ, ਪਰ ਅਖੀਰ ਦੇ ਵਿੱਚ ਜਾ ਕੇ ਉਹ ਇਹ ਨਹੀਂ ਦੱਸ ਪਾਉਂਦੇ ਕਿ ਆਪਾਂ ਪਹਿਚਾਨਣਾ ਕਿਵੇਂ ਹੈ। ਆਓ ਉਸ ਵਿਚਾਰ ਨੂੰ ਆਰੰਭ ਕਰਨ ਦੇ ਵਾਸਤੇ ਅੱਜ ਦਾਸ ਨੇ ਇਹ ਸ਼ਬਦ ਚੁਣਿਆ ਹੈ। ਭਗਤ ਕਬੀਰ ਜੀ ਆਪਣੇ ਗੁਰੂ ਦੇ ਪਾਸ, ਗੁਰਦੇਵ ਦੇ ਪਾਸ ਇੱਕ ਬਹੁਤ ਵੱਡਾ ਆਪਣਾ ਮਸਲਾ ਲੈ ਕੇ ਆਉਂਦੇ ਹਨ, ਇੱਕ ਸਮੱਸਿਆ ਲੈ ਕੇ ਆਉਂਦੇ ਹਨ, ਇੱਕ ਸਵਾਲ ਲੈ ਕੇ ਆਉਂਦੇ ਹਨ, ਜੋ ਕਿ ਸਵਾਲ ਅਸਾਂ ਪਰਸੋਂ ਚੌਥ ਦੇ ਕੀਰਤਨ ਦੇ ਵਿੱਚ ਉਠਾਏ ਕਿ ਇਨਸਾਨ ਦੀ ਜ਼ਿੰਦਗੀ 'ਚ ਮੌਤ ਭੁੱਲੀ ਪਈ ਹੈ, ਜਨਮ ਮਰਨ ਦੇ ਗੇੜ ਦੀ ਇਸਨੂੰ ਸੋਝੀ ਨਹੀਂ ਹੈ, ਜਮਾਂ ਦੇ ਇਹ ਵਸ ਪੈਂਦਾ ਹੈ ਕਿਉਂਕਿ ਬੇਹੋਸ਼ ਹੈ ਭਰਮ ਦੇ ਵਿੱਚ, ਲੇਕਿਨ ਜਿਸਨੂੰ ਸੋਝੀ ਆ ਗਈ ਹੈ ਉਸ ਦੇ ਵਾਸਤੇ ਜੋ ਜ਼ਿੰਦਗੀ ਹੈ ਉਸ ਦੇ ਵਿੱਚ ਉਪਰਾਮਤਾ ਆ ਜਾਂਦੀ ਹੈ। ਮੌਤ ਦੀ ਯਾਦ ਉਪਰਾਮਤਾ ਲਿਆਉਂਦੀ ਹੈ, ਮੌਤ ਦਾ ਖਿਆਲ ਸਾਡੇ ਬਣੇ ਬਣਾਏ ਇੱਕ ਸ਼ੀਸ਼ ਮਹਿਲ ਨੂੰ ਤੋੜਦਾ ਹੈ, ਮੌਤ ਦਾ ਜ਼ਿਕਰ ਜੋ ਹੈ ਸਾਡੇ ਉੱਤੇ ਹਥੌੜੇ ਦੀ ਤਰ੍ਹਾਂ ਪੈਂਦਾ ਹੈ ਅਤੇ ਉਹ ਚਿੱਤ ਨੂੰ ਉਦਾਸ ਕਰਦਾ ਹੈ। ਇਸ ਕਰਕੇ ਅਸੀਂ ਉਸਨੂੰ ਅਵੋਇਡ ਹੀ ਕਰਦੇ ਹਾਂ ਉਸ ਖਿਆਲ ਨੂੰ। ਲੇਕਿਨ ਗੁਰੂਆਂ ਦੀ ਜੋ ਸਿੱਖਿਆ ਹੈ ਉਹ ਕਹਿੰਦੇ ਹਨ ਅਗਰ ਉਸਨੂੰ ਨਾ ਯਾਦ ਕਰੋਗੇ ਤੇ ਤੁਹਾਡਾ ਨਿਉ ਨਹੀਂ ਟੁੱਟੇਗਾ, ਉਦਾਸੀ ਨਹੀਂ ਪੈਦਾ ਹੋਏਗੀ। ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਨਾ, ਕਬੀਰ ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ। ਕਹਿੰਦੇ ਜਦੋਂ ਮੈਂ ਬੰਦੇ ਦੀ ਇਹ ਦਸ਼ਾ ਦੇਖਦਾ, ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹ ਜਗ ਜਲਤਾ ਦੇਖ ਕੇ ਕਹਿਓ ਕਬੀਰ ਉਦਾਸ। ਕਹਿੰਦੇ ਮੈਂ ਉਦਾਸ ਹੋ ਜਾਂਦਾ ਹਾਂ ਕਿ ਇਨਸਾਨ ਦਾ ਅਖੀਰ ਦੇ ਵਿੱਚ ਆਹ ਹਸ਼ਰ ਹੁੰਦਾ, ਲੱਕੜੀ ਦੀ ਤਰ੍ਹਾਂ ਹੱਡੀਆਂ ਜਲਦੀਆਂ ਹਨ, ਕਾਸ ਦੀ ਤਰ੍ਹਾਂ ਇਸ ਦੇ ਕੇਸ ਜਲਦੇ, ਬਸ ਆਹੀ ਹੈ ਇਸਦਾ ਅੰਤ, ਆਹੀ ਹੈ ਇਸਦੀ ਕਹਾਣੀ। ਕਹਿੰਦੇ ਇਹ ਦੇਖ ਕੇ ਫਿਰ ਮੈਂ ਉਦਾਸ ਹੋ ਜਾਂਦਾ ਹਾਂ। ਇਸ ਕਰਕੇ ਜਦੋਂ ਕੋਈ ਸ਼ਖਸ ਜ਼ਿੰਦਗੀ ਦੀ ਇਸ ਪਿਕਚਰ ਨੂੰ, ਇਸ ਸਾਈਡ ਨੂੰ ਦੇਖਦਾ ਹੈ ਤਾਂ ਉਸ ਦੇ ਅੰਦਰ ਵੈਰਾਗ ਆਉਂਦਾ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਆਖਿਆ ਹੈ ਕਿ ਸਾਰੀ ਦੁਨੀਆਂ ਦੇ ਵਿੱਚ ਕਿਸੇ ਨੂੰ ਵੈਰਾਗ ਔਰ ਉਦਾਸੀ ਪੈਦਾ ਹੁੰਦੀ ਹੈ। ਤਾਂ ਦੋ ਕੀਰਤਨ ਪਹਿਲੇ ਉਸ ਚੀਜ਼ 'ਤੇ ਕੀਤੇ ਕਿ ਸਾਡੇ ਅੰਦਰ ਮੌਤ ਨੂੰ ਯਾਦ ਕਰਕੇ, ਅਗਾਂਹ ਜੋ ਸਾਡੇ ਨਾਲ ਵਾਪਰਨੀ ਹੈ ਉਸਨੂੰ ਸੋਚ ਕੇ ਸੁਣ ਕੇ ਸਾਡੇ ਅੰਦਰ ਅਗਰ ਅਸੀਂ ਉਸਨੂੰ ਯਾਦ ਰੱਖਿਆ ਹੋਵੇ, ਭੁੱਲ ਨਾ ਗਏ ਹੋਈਏ, ਤਾਂ ਫਿਰ ਸਾਡੇ ਅੰਦਰ ਉਦਾਸੀ ਪੈਦਾ ਹੋਏਗੀ। ਕੀਰਤਨ ਹਮੇਸ਼ਾ ਇਸ ਤਰ੍ਹਾਂ ਸੁਣਨੇ ਚਾਹੀਦੇ ਹਨ ਕਿ ਜੋ ਵਿਚਾਰਾਂ ਉਹਨਾਂ 'ਚ ਦੱਸੀਆਂ ਜਾਣ ਉਹਨਾਂ ਨੂੰ ਫੌਰਨ ਜਾ ਕੇ ਨੋਟ ਕਰੋ, ਉਹਨਾਂ ਨੂੰ ਬਾਰ ਬਾਰ ਦੁਹਰਾਓ, ਨਹੀਂ ਤੇ ਮਨ ਐਸਾ ਹੈ ਕਿ ਫੌਰਨ ਉਸ ਦੇ ਵਿੱਚੋਂ ਨਿਕਲ ਜਾਂਦੀਆਂ ਹਨ, ਫਿਰ ਮਨ ਆਪਣੇ ਝਮੇਲਿਆਂ ਵਿੱਚ ਫਿਰ ਪੈ ਜਾਂਦਾ ਹੈ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਮਹਾਰਾਜ ਨੇ ਆਖਿਆ। ਕਹਿੰਦੇ ਇਹ ਆਖਣਾ ਸੁਣਨਾ ਇਹ ਬਾਣੀ ਜਿਤਨੀ ਵੀ ਹੈ ਇਹ ਪਵਨ ਦੀ ਤਰ੍ਹਾਂ ਇੱਕ ਕੰਨ ਚੋਂ ਪੈਂਦੀ ਹੈ, ਦੂਸਰੇ ਪਾਸੇ ਦੀ ਨਿਕਲ ਜਾਂਦੀ ਹੈ, ਇਹ ਮਨ ਰੱਤਾ ਮਾਇਆ, ਇਹ ਮਨ ਫਿਰ ਮਾਇਆ 'ਚ ਹੀ ਰੱਤਾ ਰਹਿੰਦਾ ਹੈ। ਸੋ ਸਾਡਾ ਬੜਾ ਭਾਰਾ ਲੋਸ ਹੋ ਜਾਂਦਾ ਹੈ। ਇੱਕ ਤਾਂ ਸਾਨੂੰ ਪਹਿਲੀ ਗੱਲ ਸਹੀ ਅਪਰਚੁਨਿਟੀ ਨਹੀਂ ਮਿਲਦੀ ਕਿਤੇ ਸੁਣਨ ਨੂੰ,
ਜੇ ਮਿਲ ਜਾਏ ਤੇ ਉਹ ਇੱਕ ਕੰਨ ਚੋਂ ਪੈ ਕੇ ਦੂਸਰੇ ਕੰਨ ਦੇ ਵਿੱਚੋਂ ਦੀ ਨਿਕਲ ਜਾਏ ਤੇ ਕਿੱਡੀ ਵੱਡੀ ਟ੍ਰੈਜਡੀ ਹੋਈ। ਕਹਿੰਦੇ ਉਸਨੂੰ ਰਿਟੇਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਟਾ ਮਾਇਆ, ਮਨ ਉੱਥੇ ਰੱਟਾ ਰਹਿੰਦਾ ਹੈ। ਤੋ ਦੋ ਕੀਰਤਨ ਮੈਂ ਪਰਪਸਲੀ ਆਪ ਜੀ ਨੂੰ ਉਹ ਸੁਣਾਏ ਸਨ ਤਾਂ ਕਿ ਸਾਡੇ ਅੰਦਰ ਵੈਰਾਗ ਪੈਦਾ ਹੋਵੇ, ਕਿਉਂਕਿ ਗੁਰੂ ਮਹਾਰਾਜ ਬਾਣੀ ਚ ਆਖਦੇ ਹਨ ਸਾਰੀ ਦੁਨੀਆਂ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਫਸੀ ਪਈ ਹੈ। ਮੈਂ ਸੁਣਾਉਣਾ ਆਪ ਜੀ ਨੂੰ ਪ੍ਰਮਾਣ, ਵੈਰਾਗ

ਕਹਿੰਦੇ ਉਹ ਇਹਨਾਂ ਚੀਜ਼ਾਂ ਚ ਹੈ, ਕਾਮ ਕ੍ਰੋਧ ਬਿਖ ਪਦਾਰਥ ਤ੍ਰਿਸ਼ਨਾ ਭੁੱਖ ਪਿਆਸਾ ਭੁੱਖ ਪਿਆਸ। ਜੋ ਦੀਸੇ ਸੋ ਆਸ ਨਿਰਾਸਾ, ਜੋ ਵੀ ਕਹਿੰਦੇ ਦਿਸਦਾ ਹੈ ਉਹ ਆਸ਼ਾਵਾਂ ਦੇ ਵਿੱਚ ਅਤੇ ਨਿਰਾਸ਼ਾਵਾਂ ਦੇ ਵਿੱਚ ਹੈ, ਡਿਜ਼ਾਇਰਸ ਐਂਡ ਡਿਸਅਪੁਆਇੰਟਮੈਂਟਸ ਦੇ ਵਿੱਚ ਹੈ। ਕਿਉਂਕਿ ਜਿਸ ਨੂੰ ਡਿਜ਼ਾਇਰਸ ਹਨ ਉਸਨੂੰ ਡਿਸਅਪੁਆਇੰਟਮੈਂਟਸ ਵੀ ਤਾਂ ਹੋਣਗੀਆਂ ਨਾ, ਕੀ ਪਤਾ ਡਿਜ਼ਾਇਰ ਪੂਰੀ ਹੁੰਦੀ ਹੈ ਜਾਂ ਨਹੀਂ ਪੂਰੀ ਹੁੰਦੀ, ਦੈਨ ਇਟ ਵਿਲ ਬ੍ਰਿੰਗ ਦ ਡਿਸਅਪੁਆਇੰਟਮੈਂਟ। ਕਹਿੰਦੇ ਹਨ ਜਿਸ ਨੂੰ ਵੀ ਦੇਖਦੇ ਹਾਂ ਉਹ ਆਸ਼ਾ ਅਤੇ ਨਿਰਾਸ਼ਾ ਦੇ ਵਿੱਚ ਹੈ। ਕਾਮ ਕ੍ਰੋਧ ਬਿਖ ਭੁੱਖ ਪਿਆਸਾ, ਜੋ ਦੀਸੇ ਸੋ ਆਸ ਨਿਰਾਸਾ, ਨਾਨਕ ਬਿਰਲੇ ਮਿਲੇ ਉਦਾਸਾ। ਕਹਿੰਦੇ ਕੋਈ ਬਿਰਲੇ ਹੀ ਸੱਜਣ ਹਨ ਜੋ ਇਹਨਾਂ ਤਮਾਮ ਚੀਜ਼ਾਂ ਤੋਂ ਅਬਵ ਹਨ। ਉਦਾਸ ਦਾ ਮਤਲਬ ਨਾਟ ਡਿਪਰੈਸਡ, ਜਿਹੜੀ ਇੱਕ ਬਿਮਾਰੀ ਹੁੰਦੀ ਹੈ। ਉਦਾਸ ਦਾ ਮਤਲਬ ਡਿਪਰੈਸ਼ਨ ਨਹੀਂ ਹੈ, ਉਦਾਸ ਦਾ ਮਤਲਬ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਫੇਕਨੈਸ ਜੋ ਹੈ ਉਹ ਨਜ਼ਰ ਆ ਜਾਂਦੀ ਹੈ ਕਿ ਇਹ ਸਭ ਕੁਝ ਫੇਕ ਹੈ, ਇਹ ਸਭ ਕੁਝ ਪੈਰਿਸ਼ੇਬਲ ਹੈ, ਇਹ ਸਭ ਕੁਝ ਝੂਠਾ ਹੈ, ਇਹ ਸਭ ਕੁਝ ਚਲੇ ਜਾਣ ਵਾਲਾ ਹੈ, ਇਹ ਰੀਅਲ ਨਹੀਂ ਹੈ। ਰੀਅਲ ਨਾ ਦਿਸਣਾ ਜੋ ਹੈ ਉਹ ਵੈਰਾਗ ਅਤੇ ਉਦਾਸੀ ਪੈਦਾ ਕਰਦਾ ਹੈ, ਉਹ ਇੱਕ ਫਿਰ ਅੰਦਰ ਕੁਐਸਟ ਪੈਦਾ ਕਰਦਾ ਹੈ ਕਿ ਫਿਰ ਇਹ ਸਭ ਕੁਝ ਕੀ ਹੈ, ਅਸਲ ਕੀ ਹੈ, ਉਸ ਨੂੰ ਲੱਭਣ ਦੀ ਫਿਰ ਉਹ ਕੋਸ਼ਿਸ਼ ਕਰਦਾ ਹੈ। ਉਹ ਸਵਾਲ ਨਾਲ ਉਦਾਸੀ ਹੋ ਕੇ, ਵੈਰਾਗਵਾਨ ਹੋ ਕੇ ਕਬੀਰ ਸਾਹਿਬ ਆਪਣੇ ਗੁਰੂਦੇਵ ਦੇ ਪਾਸ ਆਉਂਦੇ ਹਨ ਅਤੇ ਗੁਰੂਦੇਵ ਦੇ ਪਾਸ ਆ ਕੇ ਚਰਨੀ ਲੱਗ ਕੇ ਇਹ ਸਵਾਲ ਕਰਦੇ ਹਨ, ਗੁਰ ਚਰਨ ਲਾਗ ਹਮ ਬਿਨਵਤਾ। ਇਹ ਗੁਰੂ ਜੀ ਮੈਂ ਆਪ ਜੀ ਦੇ ਚਰਨਾਂ ਦੇ ਨਾਲ ਲੱਗ ਕੇ ਇੱਕ ਬੇਨਤੀ ਕਰਦਾ ਹਾਂ, ਪੁੱਛਤ ਅਤੇ ਪੁੱਛਦਾ ਹਾਂ, ਕਹਿ ਜੀ ਉਪਾਇਆ, ਇਹ ਜੀ ਕਿਉਂ ਉਪਾਇਆ ਗਿਆ ਹੈ, ਇਹ ਕਿੱਥੋਂ ਆਇਆ ਹੈ, ਕਿਉਂ ਬਣਿਆ ਹੈ, ਕਿਵੇਂ ਬਣਿਆ ਹੈ, ਇਤਨੇ ਦੁੱਖ ਸੁੱਖ ਭੋਗਦਾ ਹੈ, ਕਿਉਂ ਭੋਗਦਾ ਹੈ। ਪੁੱਛਤ ਕਹਿ ਜੀ ਉਪਾਇਆ, ਕਵਨ ਕਾਜ ਜਗ ਉਪਜੇ ਬਿਨ ਸੇ, ਫਾਰ ਵਟ ਪਰਪਸ ਵੀ ਆਲ ਕਮ ਐਂਡ ਗੋ। ਕਵਨ ਕਾਜ ਜਗ ਉਪਜੇ ਬਿਨ ਸੇ, ਕਿਸ ਕਾਰਨ ਇਹ ਜਗ ਉਪਜਦਾ ਰਹਿੰਦਾ ਹੈ ਫਿਰ ਬਿਨਸਦਾ ਰਹਿੰਦਾ ਹੈ। ਕਹੋ ਮੋਹੇ ਸਮਝਾਇਆ, ਕਹਿੰਦੇ ਦਿਸ ਇਜ਼ ਮਾਈ ਲੌਂਗਿੰਗ, ਦਿਸ ਇਜ਼ ਮਾਈ ਪੇਨਫੁਲ ਡਿਜ਼ਾਇਰ ਟੂ ਨੋ, ਇਹ ਮੇਰੇ ਅੰਦਰ ਦੀ ਤਕਲੀਫ ਹੈ, ਮੈਨੂੰ ਸਮਝਾਓ, ਮੈਨੂੰ ਦੱਸੋ, ਮੈਂ ਤੜਫ ਰਿਹਾ ਹਾਂ ਇਹ ਜਾਣਨ ਦੇ ਵਾਸਤੇ। ਕਹੋ ਮੋਹੇ ਸਮਝਾਇਆ, ਆ ਸਵਾਲ ਹੈ, ਕਿਉਂਕਿ ਭਗਤ ਜੀ ਆਪਾਂ ਚੀਨਣਾ ਚਾਹੁੰਦੇ ਹਨ, ਭਗਤ ਕਬੀਰ ਜੀ ਆਪਣਾ ਆਪਾਂ ਜਾਣਨਾ ਚਾਹੁੰਦੇ ਹਨ, ਆਪਾਂ ਜਾਣਨ ਦੇ ਵਾਸਤੇ ਉਹ ਆਏ ਕਿੱਥੇ ਹਨ। ਉਹਨਾਂ ਨੇ ਗੁਰੂ ਢੂੰਡਿਆ, ਗੁਰੂ ਦੇ ਪਾਸ ਆ ਕੇ ਇਹ ਸਵਾਲ ਉਠਾਇਆ ਜਾ ਸਕਦਾ ਹੈ। ਸੋ ਨੰਬਰ 1 ਇਸ ਇੰਨੇ ਹੀ ਸ਼ਬਦਾਂ ਦੇ ਵਿੱਚੋਂ ਸਾਡੇ ਸਾਹਮਣੇ ਇਹ ਜੋ ਨੁਕਤਾ ਪ੍ਰਗਟ ਹੁੰਦਾ ਹੈ ਕਿ ਜਿਸਨੇ ਆਪਾ ਚੀਨਣਾ ਹੈ, ਆਪਾ ਲੱਭਣਾ ਹੈ, ਉਸਨੂੰ ਗੁਰੂਦੇਵ ਦੀ ਜ਼ਰੂਰਤ ਹੈ, ਉਸਨੂੰ ਗੁਰੂ ਦੀ ਜ਼ਰੂਰਤ ਹੈ, ਗੁਰੂ ਤੋਂ ਬਿਨਾਂ ਆਪਣਾ ਆਪਾ ਚੀਨਿਆ ਨਹੀਂ ਜਾ ਸਕਦਾ। ਤੋ ਪ੍ਰੇਮ ਨਾਲ ਆਓ, ਉਹ ਸਵਾਲ ਜੋ ਕਬੀਰ ਜੀ ਨੇ ਕੀਤਾ ਹੁਣ ਅਸੀਂ ਸਾਰੇ ਉਸਨੂੰ ਸਮਝ ਕੇ ਪ੍ਰੇਮ ਨਾਲ ਇੱਕ ਦਫ਼ਾ ਗਾਈਏ।

ਉਪਾਇਆ, ਕਿਵੇਂ ਉਪਾਇਆ, ਕਾਹਦੇ ਲਈ ਉਪਾਇਆ, ਭਾਵ ਆਪਣੇ ਲਈ ਪੁੱਛ ਰਹੇ ਹਨ ਕਿ ਮੈਂ ਕਾਹਦੇ ਲਈ ਉਪਾਇਆ ਗਿਆ ਹਾਂ। ਇਹ ਰਿਐਲਿਟੀ ਮੈਂ ਜਾਣਨੀ ਚਾਹੁੰਦਾ ਹਾਂ ਕਿ ਮੈਂ ਕੌਣ ਹਾਂ, ਕਿਉਂ ਮੈਨੂੰ ਬਣਾਇਆ ਗਿਆ ਹੈ, ਕਿਸਨੇ ਮੈਨੂੰ ਬਣਾਇਆ ਹੈ, ਕਿਵੇਂ ਮੈਨੂੰ ਬਣਾਇਆ ਹੈ ਅਤੇ ਕਾਹਦੇ ਲਈ ਮੈਨੂੰ ਬਣਾਇਆ ਹੈ। ਦਿਸ ਇਜ਼ ਵਾਟ ਆਈ ਵਾਂਟ ਟੂ ਨੋ। ਭਗਤ ਕਬੀਰ ਜੀ ਆਖਦੇ ਹਨ,

ਕਹਿੰਦੇ ਹਨ ਇਹ ਗੁਰਦੇਵ ਮੈਨੂੰ ਇਹ ਸਮਝਾਓ ਇਹ ਜੀ ਕਿਉਂ ਉਪਾਇਆ ਗਿਆ ਹੈ, ਕੌਣ ਇਸ ਨੂੰ ਉਪਾਉਣ ਵਾਲਾ ਹੈ, ਕਿਉਂ ਇਹ ਜਗਤ ਉਪਜਦਾ ਹੈ, ਪੈਦਾ ਹੁੰਦਾ ਹੈ, ਫਿਰ ਮਰਦਾ ਹੈ। ਫਿਰ ਅੱਗੇ ਆਖਦੇ ਹਨ ਦੇਵ ਕਰੋ ਦਇਆ ਮੋਹੇ ਮਾਰਗ ਲਾਵੋ। ਕਿਤਨੀ ਅੰਦਰ ਦਰਦ ਹੈ ਇਹਨਾਂ ਸ਼ਬਦਾਂ ਦੇ ਵਿੱਚ।

कहन देव करो दया, ऐ गुरुदेव मेरे उत्ते दया करो, ऐ प्रभु मुहे मार्ग लावो, मैनू किसे इस तरह के रस्ते उत्ते तोर दे, किसे अजिहे रस्ते उत्ते तोरो, अजिहे मार्ग ते लावो, अजिहा जीवन मैनू दसो, जित पै बंधन टूटे, जिस दे नाल मेरे सारे पै अते सारे बंधन टूट जान। ए सवाल, जित पै बंधन टूटे, एथे बस नहीं, जन्म मरण ए भी खत्म होवे, दुख फेड़ कर्म, जेड़ा दुख मेरी जिंदगी च मेरे अपने पूर्वले जन्मा च कीते हुए कर्मा दे कारण आ रहा है, उस चो भी मैं मुक्त हो जावा। अगर अज असी कोई दुख भोग रहे हां, सानू उसकी वजह नजर नहीं आती कि क्यों इतना साढ़े नाल होया, क्यों ये दुख भोग रहे हां। महाराज कहिंदे नूं फेड़ कर्म है, वह पिछले जन्मा का किया होया, वो चलता आंदा है। कहिंदे हन पिछले जन्मा दे कीते हुए कर्मां तो भी मैं मुक्त हो जावा, जन्म मरण दुख फेड़ कर्म सुख अते सुख दी जिहड़ी इच्छा है उस तो भी मुक्त हो जावा, क्योंकि सुख दी इच्छा जिहड़ी है वह दुख पैदा करती है। सुख मांगत दुख आगे आवे। असी कई दफा सोचते आ कम कर लीए ते बहुत ज्यादा सुखी हो जावांगे, पर रिजल्ट कुछ होर ही निकलता है, पहले नालों भी दुखी हो जाने। सुख मांगत दुख आगे आवे, वो कहंदे सो सुख हमो ना मांगिया भावे, ऐदां दा सुख असी नहीं चाहते जेड़ा मंगिए ते मिले दुख। और गुरु महाराज ने ते सुख नू रोग ही आख्या, दुख दारू सुख रोग बहया। कहंदे प्रभु आ जेड़ा दुनियावी सुख है ना, इस तो भी मैनू छुटकारा दवाओ, क्योंकि इस सुख के पिछे दुख है। जितना सुख वधांदे हो उतना दुख भी वधदा है नाल दी नाल। कहिंदे जन्म मरण दुख फेड़ कर्म सुख, जी जन्म ते छूटे, ए जिहड़ा जी है ए जन्म मरण तो छुट जाए, दोबारा इस नूं आउणा ना पए, इस नूं छुटकारा मिल जाए। लेकिन बाबा जी आखदे ने छुटकारा तां मिल सकदा है जब लग टूटे ना ही मन भरमा, तब लग मुक्त ना कोई। गुरु उसनु आखदे ने कि जितनी देर तक तेरा भरम नहीं टुटदा उतनी देर तक तू मुक्त नहीं हो सकता। तो फिर भरम किवें टुटे, भरम की है? नंबर एक ते मैं अपने आप नु समझदा हां कि मैं आ हां। हर इंसान अपनी एक आइडेंटिटी समझता है ना, सानू को पूछे तेरी आइडेंटिटी की है, उसी अपनी पिक्चर दिखा लांगे कि मैं आ हां, अपना नाम दसांगे कि आ मेरा नाम है। गुरु बाबा जी आखदे ने यह भी परम है, यह असलियत नहीं है। जेड़ा नाम तू अपने आप नाल जोड़ लिया है कि आ मेरा नाम है, और आहिस्ता आहिस्ता आहिस्ता आहिस्ता तू बिलीव करना शुरू कर देना कि आ ही मैं हाँ, आ मेरा नाम है, वो तो सिर्फ एक लफ्ज है जो तेनू दिता गया है, जन्म तो बाद दिता गया है, वो भी होर देने वाले हैं, वो भी तू आप नहीं रखिया, पर तू तो वो नहीं है, वो तो सिर्फ अक्षर हैं, तू की वस्तु है, पर तू मान लिया कि मैं आ हाँ, यह भरम है। तेनू यह नहीं पता कि असलियत दे विच तू की है। कहिंदे जदों तक भरम नहीं टुटदा उदों तक मुक्ति नहीं हो सकती। हुण कबीर साहब मुक्ति मंगण आए ने ते गुरदेव मोहरियों ये आखदे हन, जब लग टूटे ना ही मन भरमा तब लग मुक्त ना कोई। उतनी देर तक कहिंदे मुक्ति नहीं हो सकती जदों तक भरम नहीं टुटदा। हुण सानू सभना नूं भरम है। महाराज जी ये आखदे हन, जो ये जाणो सो ये ना है, जो कुछ भी तुसी जानते हो वह तुहाडा भरम है, तुहानू असलीयत दा सच दा पता नहीं है। तो सात संगत जी, भरम नू तोड़न दे वास्ते
ਉਹੀ ਸ਼ਖਸ ਭਰਮ ਤੋੜ ਸਕਦਾ ਹੈ ਜੋ ਆਪ ਭਰਮ ਚੋਂ ਬਾਹਰ ਹੋਵੇ, ਜਿਸ ਨੂੰ ਆਪ ਭਰਮ ਨਾ ਹੋਵੇ, ਜੋ ਅਸਲੀਅਤ ਨੂੰ ਜਾਣਦਾ ਹੋਵੇ, ਜੋ ਸੱਚ ਨੂੰ ਜਾਣਦਾ ਹੋਵੇ। ਜੋ ਸੱਚ ਨੂੰ ਜਾਣਦਾ ਹੈ ਉਹੀ ਭਰਮ ਤੋੜ ਸਕਦਾ ਹੈ ਨਾ, ਉਹੀ ਸਾਡੀ ਮਦਦ ਕਰ ਸਕਦਾ ਹੈ ਨਾ। ਫਾਰ ਐਗਜ਼ਾਮਪਲ, ਇੱਕ ਬੱਚਾ ਹੈ ਲੇਕਿਨ ਉਹ ਬਾਦਸ਼ਾਹ ਦਾ ਲੜਕਾ ਹੈ ਔਰ ਉਹ ਗੁਆਚ ਗਿਆ ਹੈ। ਗੁਆਚਣ ਦੇ ਕਾਰਨ ਉਹ ਬੈਗਰ ਬਣ ਗਿਆ ਹੈ ਔਰ ਹੁਣ ਆਪਣੇ ਆਪ ਨੂੰ ਉਹ ਬੈਗਰ ਸਮਝਦਾ ਹੈ, ਉਹ ਆਪਣੇ ਆਪ ਨੂੰ ਬੈਗਰ ਸਮਝਦਾ ਹੈ। ਉਸਨੂੰ ਇਸ ਅਸਲੀਅਤ ਦਾ ਨਹੀਂ ਪਤਾ ਕਿ ਉਹ ਬਾਦਸ਼ਾਹ ਦੀ ਔਲਾਦ ਹੈ, ਬਾਦਸ਼ਾਹ ਦਾ ਲੜਕਾ ਹੈ, ਪ੍ਰਿੰਸ ਹੈ, ਸ਼ਹਿਜ਼ਾਦਾ ਹੈ। ਪਰ ਉਹ ਉਸ ਸਿਚੁਏਸ਼ਨ ਚ ਪੈਣ ਕਾਰਨ ਆਪਣੇ ਆਪ ਨੂੰ ਬੈਗਰ ਸਮਝਦਾ ਹੈ। ਹੁਣ ਉਸਦਾ ਭਰਮ ਕੌਣ ਤੋੜ ਸਕਦਾ ਹੈ? ਸਿਰਫ ਉਹੀ ਜਿਸ ਨੂੰ ਪਤਾ ਹੋਵੇ ਕਿ ਇਹ ਬਾਦਸ਼ਾਹ ਦਾ ਲੜਕਾ ਹੈ, ਉਹੀ ਉਸਦਾ ਭਰਮ ਤੋੜ ਸਕਦਾ ਹੈ ਨਾ। ਹੋਰ ਤੇ ਕੋਈ ਨਹੀਂ ਨਾ ਤੋੜ ਸਕਦਾ। ਇਹੀ ਹਾਲਤ ਸਾਡੀ ਹੈ। ਸਾਡੇ ਮਤਲਬ ਬਾਣੀ ਆਖਦੀ ਹੈ, ਮਨ ਤੂੰ ਜੋਤ ਸਰੂਪ। ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ, ਤੂੰ ਜੋਤ ਸਰੂਪ ਹੈ, ਤੂੰ ਪਿਓਰ ਜੋਤ ਹੈ। ਅਤੇ ਉਹ ਜੋਤ ਹੈ ਜੋ ਨਾ ਜੰਮਦੀ ਹੈ, ਨਾ ਮਰਦੀ ਹੈ, ਨਾ ਵੱਧਦੀ ਹੈ, ਨਾ ਘਟਦੀ ਹੈ, ਨਾ ਆਉਂਦੀ ਹੈ, ਨਾ ਜਾਂਦੀ ਹੈ। ਅਤੇ ਉਹ ਜੋਤ ਹੈ ਜੋ ਹਰ ਥਾਂ ਤੇ ਵਿਆਪਕ ਹੈ, ਤੂੰ ਉਹ ਜੋਤ। ਕਬੀਰ ਸਾਹਿਬ ਨੇ ਇਸ ਤਰ੍ਹਾਂ ਆਖਿਆ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਤੂੰ ਰਾਮ ਦੀ ਅੰਸ਼, ਰਾਮ ਦੀ ਔਲਾਦ। ਹੋਰ ਤੇਰੀ ਕੋਈ ਆਈਡੈਂਟੀ ਨਹੀਂ ਹੈ, ਹੋਰ ਤੇਰਾ ਕੋਈ ਵੀ ਨਾਮ ਸੱਚ ਨਹੀਂ ਹੈ, ਹੋਰ ਤੇਰਾ ਕੋਈ ਵੀ ਗੋਤ ਸੱਚ ਨਹੀਂ ਹੈ, ਤੇਰੀ ਜ਼ਾਤ ਸੱਚ ਨਹੀਂ ਹੈ, ਤੇਰਾ ਖਾਨਦਾਨ ਸੱਚ ਨਹੀਂ ਹੈ। ਤੂੰ ਰਾਮ ਦੀ ਅੰਸ਼ ਹੈ, ਬਸ ਇਤਨੀ ਗੱਲ ਸੱਚ ਹੈ। ਪਰ ਅਸੀਂ ਤੇ ਕੁਛ ਹੋਰ ਸਮਝ ਕੇ ਬਹਿ ਗਏ ਹਾਂ, ਅਸੀਂ ਤੇ ਕਿਸੇ ਹੋਰ ਗੱਲ ਨੂੰ ਬਿਲੀਵ ਕਰੀ ਬੈਠੇ ਹਾਂ। ਹਰੇਕ ਬੰਦਾ ਕਹਿੰਦਾ ਮੈਂ ਆ ਹਾਂ, ਮੈਂ ਆ ਹਾਂ, ਮੈਂ ਆ ਹਾਂ, ਮੈਂ ਆ ਹਾਂ। ਹਾਂ ਅਸੀਂ ਕੁਛ ਹੋਰ ਮੰਨੀ, ਕੁਛ ਅਸੀਂ ਹੋਰ ਬੈਠੇ ਹਾਂ। ਹੁਣ ਜਿਸ ਨੂੰ ਪਤਾ ਹੈ ਕਿ ਇਹ ਸ਼ਹਿਜ਼ਾਦੇ ਹਨ ਅਕਾਲ ਪੁਰਖ ਵਾਹਿਗੁਰੂ ਦੇ, ਬੈਗਰ ਬਣੇ ਫਿਰਦੇ ਹਨ, ਅਤੇ ਉਹ ਉਸ ਅਕਾਲ ਪੁਰਖ ਸ਼ਹਿਨਸ਼ਾਹ ਤੱਕ ਸਾਨੂੰ ਲਿਜਾ ਸਕਦਾ ਹੈ, ਉਹ ਸੱਚ ਨੂੰ ਪ੍ਰਗਟ ਕਰ ਸਕਦਾ ਹੈ, ਸਿਰਫ ਉਹੀ ਉਹ ਭਰਮ ਤੋੜ ਸਕਦਾ ਹੈ, ਹੋਰ ਕੋਈ ਭਰਮ ਤੋੜ ਨਹੀਂ ਸਕਦਾ। ਜਿਵੇਂ ਉਸ ਬੱਚੇ ਨੂੰ ਕੋਈ ਜਾਣਦਾ ਹੋਵੇ ਉਸਦੀ ਅਸਲੀਅਤ ਨੂੰ ਕਿ ਇਹ ਤੇ ਬਾਦਸ਼ਾਹ ਦਾ ਲੜਕਾ ਹੈ, ਤੇ ਪਕੜ ਕੇ ਉਸਨੂੰ ਬਾਦਸ਼ਾਹ ਤੱਕ ਲਿਜਾ ਸਕੇ, ਪਹਿਲਾਂ ਉਹ ਆਖੇਗਾ ਮੇਰੇ ਨਾਲ ਕੋਈ ਮਜ਼ਾਕ ਕਰ ਰਿਹਾ, ਮੈਂ ਔਰ ਬਾਦਸ਼ਾਹ ਦਾ ਲੜਕਾ, ਇਹ ਕਿਵੇਂ ਹੋ ਸਕਦਾ ਹੈ? ਜੇ ਸਾਨੂੰ ਕੋਈ ਆਖੇ ਕਿ ਤੁਸੀਂ ਪਿਓਰ ਡਿਵਾਈਨ ਹੋ, ਅਸੀਂ ਆਖਾਂਗੇ ਮੈਂ ਔਰ ਡਿਵਾਈਨ, ਇਹ ਕਿਸ ਤਰ੍ਹਾਂ ਹੋ ਸਕਦਾ? ਆਮ ਇਸ ਵੈਰੀ ਸਿਨਫੁਲ ਪਰਸਨ, ਆਈ ਹੈਵ ਸੋ ਮੈਨੀ ਵੀਕਨੈਸ, ਆਈ ਹੈਵ ਸੋ ਮੈਨੀ ਫਲੋਜ਼ ਇਨ ਮੀ, ਮੈਂ ਕਿਵੇਂ ਡਿਵਾਈਨ ਹੋ ਸਕਦਾ ਹਾਂ? ਪਰ ਜਿਸ ਨੂੰ ਪਤਾ ਹੈ ਕਿ ਤੁਸੀਂ ਪਿਓਰ ਡਿਵਾਈਨ ਹੀ ਡਿਵਾਈਨ ਹੋ, ਯੂ ਕੈਨੋਟ ਬੀ ਐਨੀਥਿੰਗ ਐਲਸ, ਉਸਨੂੰ ਇਹ ਪਤਾ ਹੈ ਕਿ ਤੁਸੀਂ ਪਰਮਾਤਮਾ ਹੀ ਪਰਮਾਤਮਾ ਹੋ। ਉਹ ਗੁਰੂ ਹੈ, ਉਹ ਸਤਿਗੁਰੂ ਹੈ, ਜਿਸਨੂੰ ਜੋ ਸਾਡੇ ਸਰੀਰ ਨੂੰ ਨਹੀਂ ਦੇਖਦਾ, ਸਾਡੇ ਸੰਸਕਾਰਾਂ ਨੂੰ ਨਹੀਂ ਦੇਖਦਾ, ਸਾਡੇ ਮਨ ਦੇ ਖਿਆਲਾਂ ਸੰਕਲਪਾਂ ਨੂੰ ਨਹੀਂ ਦੇਖਦਾ, ਬਹੁਤ ਡੀਪ ਡਾਊਨ ਜੋ ਅਸੀਂ ਹਾਂ, ਜੋ ਸਾਡੀ ਅਸਲੀਅਤ ਹੈ, ਉਸ ਨੂੰ ਦੇਖਦਾ ਹੈ, ਉਹ ਹੈ ਆਤਮਾ ਹੀ ਆਤਮਾ। ਪੰਜ ਤੱਤ ਮਿਲ ਕਾਇਆ ਕੀਨੀ, ਤਿਸਮੈ ਰਾਮ ਰਤਨ ਲੈ ਚੀਨੀ। ਉਸ ਦੇ ਵਿੱਚ ਜੋ ਰਾਮ ਰਤਨ ਹੈ, ਗੁਰਦੇਵ ਉਸ ਨੂੰ ਦੇਖਦੇ ਹਨ ਕਿ ਇਹ ਤੇ ਰਾਮ ਰਤਨ ਹੈ, ਇਹ ਤੇ ਆਤਮਾ ਪਰਮਾਤਮਾ ਹੈ। ਤੋ ਉਹ ਗੁਰੂ ਹੀ ਹੈ ਜੋ ਸਾਡਾ ਭਰਮ ਤੋੜ ਸਕਦਾ ਹੈ। ਹੁਣ ਭਰਮ ਨੂੰ ਤੋੜਨ ਦੇ ਵਾਸਤੇ ਗੁਰੂ ਨੂੰ ਕੀ ਕੁਛ ਕਰਨਾ ਪੈਂਦਾ ਹੈ? ਗੁਰੂ ਨੂੰ ਉਹ ਤਮਾਮ ਚੀਜ਼ਾਂ ਦੀ ਮੌਤ ਕਰਨੀ ਪੈਂਦੀ ਹੈ, ਉਹਨਾਂ ਤਮਾਮ ਚੀਜ਼ਾਂ ਨੂੰ ਮਾਰਨਾ ਪੈਂਦਾ ਹੈ ਜਿਹੜੀਆਂ ਉਸ ਭਰਮ ਨੂੰ ਪੈਦਾ ਕਰਨ ਦੇ ਵਿੱਚ ਸਹਾਈ ਹਨ, ਭਰਮ ਨੂੰ ਪੈਦਾ ਕਰ ਰਹੀਆਂ ਹਨ, ਅਤੇ ਅਸਲੀਅਤ ਨੂੰ ਪਹਿਚਾਨਣ ਦੇ ਵਿੱਚ ਜੋ ਵੀ ਰੁਕਾਵਟ ਹੈ, ਗੁਰੂ ਹੀ ਉਹਨਾਂ ਰੁਕਾਵਟਾਂ ਨੂੰ ਦੂਰ ਕਰ ਸਕਦਾ ਹੈ, ਇਨਸਾਨ ਖੁਦ ਨਹੀਂ ਕਰ ਸਕਦਾ। ਕਿਉਂਕਿ ਜਿਹੜਾ ਖੁਦ ਭਰਮ 'ਚ ਹੈ ਉਹ ਕਿਵੇਂ ਕਰੇਗਾ? ਇਹ ਤਾਂ ਇਸ ਤਰ੍ਹਾਂ ਗੱਲ ਹੋਈ ਨਾ ਕਿ ਕੋਈ ਆਪਣੇ ਬੂਟਾਂ ਦੇ ਤਸਮਿਆਂ ਨੂੰ ਪਕੜ ਕੇ ਆਪਣੇ ਆਪ ਨੂੰ ਤਾਂ ਉਠਾਉਣਾ ਚਾਹੇ, ਇਹ ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ।
ਹੁਣ ਜੋ ਇੱਕ ਬਾਦਸ਼ਾਹ ਦਾ ਬੱਚਾ ਬੈਗਰ ਬਣ ਗਿਆ ਹੈ ਔਰ ਉਸਨੂੰ ਪਤਾ ਹੀ ਨਹੀਂ ਕਿ ਉਹ ਬਾਦਸ਼ਾਹ ਦਾ ਬੱਚਾ ਹੈ, ਉਹ ਇਸ ਭਰਮ ਨੂੰ ਕਿਵੇਂ ਤੋੜ ਸਕਦਾ ਹੈ? ਉਹ ਤੇ ਨਹੀਂ ਤੋੜ ਸਕਦਾ, ਕੋਈ ਹੋਰ ਹੀ ਉਸਦੇ ਭਰਮ ਨੂੰ ਤੋੜ ਸਕਦਾ ਹੈ ਜੋ ਉਸਨੂੰ ਜਾਣਦਾ ਹੈ। ਇਸੇ ਤਰ੍ਹਾਂ ਜੋ ਅਸੀਂ ਬਣ ਚੁੱਕੇ ਹਾਂ ਉਸ ਦੇ ਵਿੱਚ ਅਸੀਂ ਆਪਣੀ ਇੱਕ ਹਸਤੀ ਕਾਇਮ ਕਰ ਲਈ ਹੈ ਔਰ ਉਹ ਸਾਡੀ ਹਸਤੀ ਇਤਨੀ ਪੱਕ ਚੁੱਕੀ ਹੈ ਜਿਸ ਦਾ ਨਾਮ ਹੈ ਹਉਮੈ। ਹਰੇਕ ਇਨਸਾਨ ਦੀ ਇੱਕ ਹਸਤੀ ਹੈ ਔਰ ਉਹ ਆਪਣੀ ਹਸਤੀ ਨੂੰ ਹੀ ਸੰਭਾਲਦਾ ਫਿਰਦਾ ਹੈ। ਉਸਨੂੰ ਕੋਈ ਬੁਰਾ ਕਹੇ ਤਾਂ ਉਸਨੂੰ ਹਰਟ ਕਰਦਾ ਹੈ ਕਿਉਂਕਿ ਉਸਦੀ ਹਉਮੈ ਨੂੰ ਹਰਟ ਕਰਦਾ। ਉਹ ਸੋਚਦਾ ਮੇਰੀ ਇਹ ਹਸਤੀ ਹੈ ਔਰ ਮੈਨੂੰ ਇਸਨੇ ਆ ਆਖਿਆ ਹੈ। ਉਹ ਕਿਤੇ ਫੇਲ ਹੋਵੇ ਕਿਸੇ ਚੀਜ਼ ਤਾਂ ਉਸਨੂੰ ਹਰਟ ਕਰਦਾ ਹੈ। ਜਿਤਨਾ ਵੀ ਦੁੱਖ ਹੈ ਉਹ ਹਉਮੈ ਨੂੰ ਹੀ ਹੈ ਕਿਉਂਕਿ ਹਉਮੈ ਸਾਡੀ ਹਸਤੀ ਹੈ ਪਰ ਉਹ ਅਸਲ ਹਸਤੀ ਨਹੀਂ ਹੈ, ਉਹ ਇੱਕ ਫੇਕ ਹਸਤੀ ਹੈ। ਉਹ ਰੀਅਲ ਸੈਲਫ ਨਹੀਂ ਹੈ, ਉਹ ਸੂਡੋ ਸੈਲਫ ਹੈ ਅਤੇ ਉਹ ਸੂਡੋ ਸੈਲਫ ਨੂੰ ਅਸੀਂ ਚਾਹੁੰਦੇ ਹਾਂ ਕਿ ਕਿਤੇ ਮਰ ਨਾ ਜਾਏ। ਇਸ ਦਾ ਨੁਕਸਾਨ ਨਾ ਹੋ ਜਾਏ, ਇਹ ਕਿਤੇ ਛੋਟਾ ਨਾ ਹੋ ਜਾਏ। ਬਸ ਉਸ ਕੇਵਲ ਹੋਮੇ ਦੇ ਕਾਰਨ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਹ ਨਹੀਂ ਲੈਂਦੇ, ਅਗਾਂਹ ਤੋਂ ਅਗਾਂਹ ਵਧੀ ਜਾਂਦੇ ਹਾਂ। ਸਿਰਫ ਹੋਮੇ ਨੂੰ ਹੀ ਫੈਲਾਉਣਾ ਚਾਹੁੰਦੇ ਹਾਂ, ਹੋਮੇ ਨੂੰ ਜਿੰਦੀ ਰੱਖਣੀ ਚਾਹੁੰਦੇ ਹਾਂ, ਹੋਮੇ ਨੂੰ ਹੀ ਪਾਲਦੇ ਪੋਸਦੇ ਰਹਿੰਦੇ ਹਾਂ ਕਿਉਂਕਿ ਅਸੀਂ ਸੋਚਦੇ ਹਾਂ ਕਿ ਆਹ ਹੈ ਮਾਂ, ਆਹ ਮੈਂ ਹਾਂ। ਅਤੇ ਗੁਰੂ ਮਹਾਰਾਜ ਜੀ ਨੇ ਉਸ ਇੱਕ ਜੋ ਗਲਤ ਹਸਤੀ ਹੈ ਉਸ ਦੀ ਮੌਤ ਕਰਨੀ ਹੈ ਤਾਂ ਕਿ ਜੋ ਅਸਲ ਹਸਤੀ ਹੈ ਉਹ ਪ੍ਰਗਟ ਹੋ ਸਕੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਸ਼ਖਸ ਹੈ ਜੋ ਆਪਣੀ ਅਸਲੀਅਤ ਨੂੰ ਲੱਭਣੀ ਚਾਹੁੰਦਾ ਹੈ, ਉਹ ਆਉਂਦਾ ਹੈ ਗੁਰੂ ਦੇ ਪਾਸ ਤੇ ਗੁਰੂ ਦੇ ਪਾਸ ਜਦੋਂ ਆਉਂਦਾ ਹੈ ਤੇ ਜਿਹੜੀ ਇੱਕ ਆਪਣੀ ਵਹਿਮ ਚ ਭਰਮ ਚ ਹਸਤੀ ਬਣਾਈ ਬੈਠਾ ਹੈ ਉਸਨੂੰ ਗੁਰੂ ਨੂੰ ਤੋੜਨਾ ਪਏਗਾ, ਉਸਨੂੰ ਗੁਰੂ ਨੂੰ ਖਤਮ ਕਰਨਾ ਪਏਗਾ। ਜਿਹੜੀ ਕਿ ਉਸਨੇ ਇਲੂਜਨ ਦੇ ਵਿੱਚ ਆਪਣੀ ਇੱਕ ਪਰਸਨੈਲਿਟੀ, ਆਪਣੀ ਇੰਡੀਵਿਜੁਅਲਿਟੀ ਕ੍ਰੀਏਟ ਕੀਤੀ ਹੋਈ ਹੈ, ਆਪਣਾ ਇੱਕ ਸੈਲਫ ਕ੍ਰੀਏਟ ਕੀਤਾ ਹੋਇਆ ਹੈ ਜਿਹੜਾ ਗੁਰੂ ਨੇ ਉਸਨੂੰ ਖਤਮ ਕਰਨਾ ਹੈ। ਇਸ ਕਰਕੇ ਗੁਰੂ ਇਹ ਆਖਦਾ ਹੈ ਵੀ ਤੂੰ ਮਰਨ ਨੂੰ ਤਿਆਰ ਹੈ, ਤੂੰ ਮਰਨ ਨੂੰ ਤਿਆਰ ਹੈ, ਆਪਾ ਚੀਨਣ ਦੇ ਵਾਸਤੇ ਤੈਨੂੰ ਮਰਨਾ ਪਏਗਾ। ਆਪਾ ਚੀਨਣ ਦੇ ਵਾਸਤੇ ਤੈਨੂੰ ਮੌਤ ਕਬੂਲ ਕਰਨੀ ਪਏਗੀ, ਪਰ ਨਾ ਤੇ ਉਹ ਫਿਜ਼ੀਕਲ ਮੌਤ ਹੈ। ਉਹ ਮੌਤ ਕਿਹੜੀ ਹੈ? ਉਹ ਉਸ ਚੀਜ਼ ਦੀ ਮੌਤ ਹੈ ਜੋ ਕਿ ਵਾਸਤਵ ਚ ਹੈ ਹੀ ਨਹੀਂ ਲੇਕਿਨ ਇੱਕ ਭਰਮ ਕਰਕੇ ਪੈਦਾ ਹੋਈ, ਉਹ ਹੈ ਅਸਲੀਅਤ ਚ ਉਹ ਹੈ ਹੀ ਨਹੀਂ। ਇਸ ਕਰਕੇ ਗੁਰੂ ਬਾਬਾ ਜੀ ਆਖਦੇ ਹਨ

सदगुरु आखदा है मरना कबूल कर जीवन दी आस छड़ हो सबना की रेणका सारयां दे चरणा दी तूड़ी बन इतना मिट तौ आओ हमारे पास ता जाके तू मेरे पास आई ता मैं तेरी गल सुन नूं तैयार हां ता मैं तेनू एक्सेप्ट करन नूं तैयार हां अगर तू पूरी दी पूरी तरह अपनी मौत कबूल करें मौत कबूल करन तो भाव ए है कि मेरे पास जब तू आएगा उदो तेरी कोई हस्ती नहीं है तेरी कोई होंद नहीं है जो मैं आखा वो तेनू करना पेगा उथे तू अपना ज्ञान अपना नॉलेज अपनी मत अपनी मर्जी वो बिल्कुल नहीं लिया सकता तो जदों साड़ी ना मर्जी चले ना साड़ी मत चले ना साड़ा ज्ञान चले ना साड़ी इच्छा चले उदों असीं मर नहीं गए तो होर की हो गया इंसान उदों मर जांदा है इट इज इक्विवेलेंट टू डेथ बेसिकली क्योंकि इंसान गुरु दे सामने जाके गुलाम हो जाता है और महाराज जी कहते हैं इस तो बिना यह ऑपरेशन नहीं हो सकता इस तो बिना यह कारज नहीं हो सकता आपा चीनन दा जितनी देर तक तू अपनी मौत कबूल नहीं कर लेंदा मौत यानी अपने एक परम दे विच जो अपनी हस्ती बनाई हुई है कि मैं आ हां जितनी देर तक उस हस्ती की मौत कबूल नहीं कर लेंदा महाराज जी कहते हैं मैं तेन एक्सैप्ट नहीं कर सकता तू साडे पास आ ही नहीं सकता उथे तेरी इच्छा नहीं चलनी तेनू कुछ भी आख्या जाए तू कहे कि ए सत्कार वाले लफज नहीं कहे तू गिजया होया है सत्कार वाले लफज सुनने हो सकता है तेनू जलील ही कर दिता जाए गुरु कुछ भी कर सकता है उसनू पता है की रिक्वायरमेंट है की रिक्वायर्ड है किस चीज की जरूरत है तेनू अपनी ए जड़ी आइडेंटिटी है इस दे नाल बहुत प्यार है इस दे नाल बहुत प्यार है गुरु मे चेंज दैट यू मे नॉट लाइक दैट पर तेरे पास अथॉरिटी नहीं है ना करन दी ये गुरु दी मर्जी है क्योंकि गुरु ने उस चीज नू तोड़ना है जिस जिस चीज दे नाल तेरा बहुत गहरा प्यार बन चुका है न्यू बन चुका है अपनी आइडेंटिटी दे नाल पर्सनैलिटी दे नाल हर इंसान दा इतना प्यार हुंदा है कि उसनू को कहे ना कि तू अपनी पर्सनैलिटी चेंज कर ले कदे कोई करन नू तैयार नहीं होए पर गुरु नू ए अथॉरिटी गुरु पास ए अथॉरिटी है क्योंकि जो जरूरतमंद गया है गुरु जबरदस्ती किसी नूं नहीं बुलांदा हां वैरागी उदासी जग्यासू क्वेस्ट दे विच आपां लभण दे वास्ते दुखां दा मारिया जन्म मरण चो मुक्त होण दे वास्ते जांदा है गुरु कहिंदा तेरा ए कार्ज मैं कर सकदा हां पर तेनू पूरे दा पूरा सरेंडर करना पएगा अपने आप नूं पूरे दा पूरा सरेंडर करना पएगा अगर तू ओ करन नूं तैयार है ते मैं तेरी मदद करन नूं तैयार हां बाणी दे विच एक बहुत प्यारा शब्द आंदा है गुरु महाराज जी आखदे हन सतगुरु मिले जदों इस टूंड दे विच असीं सतगुरु नूं मिलदे हां तो पहला कम की हुंदा है सतगुरु मिले सतगुरु नूं मिल के सतगुरु नूं मिलदियां सार सो मरण दिखाए ओ एक मौत दिखालदा है कि इस चीज दी मौत करनी पैणी तेरे पास ज्ञान बहुत है ओदी भी मौत करनी पैणी है क्योंकि अगर असी कुछ कहांगे तू कहेगा जी मैनू भी पता है मैं भी जानता हां मैं इदा पढ़िया है मैं इदा सुनिया है फिर तेरी मैं तो उथे दी उथे रही फिर असी मारिया किस चीज फिर तेनू अपना ज्ञान भी छोड़ना पएगा जो कि सब तो ज्यादा मुश्किल गल है मैं अपने जीवन दे विच अपने कीर्तन दे दौरियां दे उते यह अनुभव किया है कि जदों भी कोई शख्स कोई सवाल पूछते हैं हाले उसका जवाब देना शुरू भी नहीं किया होंदा तो खुद ही जवाब देना शुरू कर देंगे सवाल भी आप ही पूछते हैं और जवाब भी आप ही देंगे और जो सवाल पूछते हैं तो बाद आखते हैं कि असं इस एग्री नहीं करते फिर सवाल क्यों पूछते इसका मतलब तुम जवाब का पता है
ਗੁਰੂ ਮਹਾਰਾਜ ਜੀ ਆਖਦੇ ਹਨ ਇੱਥੇ ਤੇਰਾ ਗਿਆਨ ਵੀ ਨਹੀਂ ਚੱਲੇਗਾ। ਮੌਤ ਦਿਖਾਲਦੇ ਹਨ ਕਿ ਤੇਰੀ ਟੋਟਲ ਮੌਤ ਹੋ ਜਾਏਗੀ। ਸਤਿਗੁਰੂ ਮਿਲੇ, ਸਤਿਗੁਰੂ ਨੂੰ ਮਿਲਣਾ ਆ ਹੁੰਦਾ ਹੈ, ਬੜੀ ਅਜੀਬ ਇੱਕ ਮਿਲਣੀ ਹੈ। ਸਤਿਗੁਰੂ ਮਿਲੇ ਸੁਮਰਨ ਦਿਖਾਏ, ਇੱਕ ਖਾਸ ਕਿਸਮ ਦਾ ਮਰਨਾ ਦਿਖਾਲਦੇ ਹਨ ਕਿ ਇਹਨਾਂ ਇਹਨਾਂ ਚੀਜ਼ਾਂ ਦੀ ਮੌਤ ਸਾਨੂੰ ਕਰਨੀ ਪੈਣੀ ਹੈ। ਤੂੰ ਕੰਸੈਂਟ ਸਾਈਨ ਕਰਦਾ ਹੈ ਜਾਂ ਨਹੀਂ, ਤੈਨੂੰ ਕੰਸੈਂਟ ਸਾਈਨ ਕਰਨੀ ਪਏਗੀ, ਤੈਨੂੰ ਸਾਡੇ ਨਾਲ ਸਹਿਮਤ ਹੋਣਾ ਪਏਗਾ। ਅਗਰ ਤੂੰ ਇਹ ਕਰਨ ਨੂੰ ਤਿਆਰ ਹੈ ਤਾਂ ਫਿਰ ਆਪਾ ਚੀਨਣ ਦਾ ਕੰਮ ਹੋ ਸਕਦਾ। ਸਤਿਗੁਰੂ ਮਿਲੇ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਗਨ ਨਿਵਾਰ ਗਗਨਪੁਰ ਪਾਏ, ਗਰਭ ਨਿਵਾਰ ਗਗਨਪੁਰ ਪਾਏ। ਗਰਭ ਨਿਵਾਰ ਕੇ ਹੰਕਾਰ ਨੂੰ, ਗਰਭ ਦਾ ਅਰਥ ਹੰਕਾਰ, ਕਹਿੰਦੇ ਹੰਕਾਰ ਤੇਰਾ ਤੋੜ ਕੇ ਫਿਰ ਤੈਨੂੰ ਗਗਨਪੁਰੀ, ਜੋ ਅਕਾਲ ਪੁਰਖ ਵਾਹਿਗੁਰੂ ਦਾ ਦੇਸ਼ ਹੈ, ਉਸ ਪੁਰੀ ਦਾ ਨਿਵਾਸੀ ਤੈਨੂੰ ਬਣਾਇਆ ਜਾ ਸਕਦਾ ਹੈ। ਪਰ ਇੱਕ ਗੱਲ ਤੈਨੂੰ ਮਨਜ਼ੂਰ ਕਰਨੀ ਪਏਗੀ, ਹਾਂ ਕਰਨੀ ਪਏਗੀ, ਆਪਾ ਚੀਨਣ ਦੇ ਵਾਸਤੇ ਤੇਰੀ ਹੋਮੇ ਨੂੰ ਮਾਰਨਾ ਪਏਗਾ। ਤੇਰੀ ਹੋਮੇ ਦੇ ਵਿੱਚ ਹੀ ਤੇਰਾ ਮਨ ਹੈ, ਹੋਮੇ ਦੇ ਵਿੱਚ ਹੀ ਤੇਰੀਆਂ ਖਾਹਿਸ਼ਾਂ ਹਨ, ਇੱਛਾਵਾਂ ਹਨ, ਹੋਮੇ ਦੇ ਵਿੱਚ ਹੀ ਤੇਰੀ ਸੁੱਖ ਅਤੇ ਦੁੱਖ ਦੀ ਲਾਲਸਾ ਹੈ, ਖੁਸ਼ੀ ਅਤੇ ਗਮੀ ਹੈ, ਹੋਮੇ ਵਿੱਚ ਹੀ ਤੇਰੀ ਹਾਰ ਜਿੱਤ ਹੈ, ਹੋਮੇ ਕਰਕੇ ਹੀ ਤੇਰੇ ਜਨਮ ਮਰਨ ਹਨ। ਗੁਰੂ ਬਾਬਾ ਜੀ ਆਖਦੇ ਨੇ ਤੇਰੀ ਹੋਮੇ ਨੂੰ ਸਾਨੂੰ ਮਾਰਨਾ ਪਏਗਾ। ਅਗਰ ਤੂੰ ਉਸ ਮੌਤ ਨੂੰ ਕਬੂਲ ਕਰਦਾ ਹੈ ਤਾਂ ਫਿਰ ਅਸੀਂ ਤੇਰਾ ਆਪਾ ਚੀਨਣ ਦਾ ਕੰਮ ਜੋ ਹੈ ਉਹ ਕਰ ਸਕਦੇ ਹਾਂ। ਸਮਾਂ ਸਮਾਪਤ ਹੈ। ਇਸ ਆਪਾ ਚੀਨਣ ਦੀ ਜੋ ਵਿਚਾਰ ਹੈ ਅਗਲੇ ਕੀਰਤਨਾਂ ਦੇ ਵਿੱਚ ਹੁਣ ਚੱਲਦੀ ਰਹੇਗੀ ਕਿ ਆਪਾ ਕਿਵੇਂ ਚੀਨਿਆ ਜਾਂਦਾ ਹੈ, ਗੁਰੂ ਮਹਾਰਾਜ ਸਿੱਖ ਦੇ ਨਾਲ ਕੀ ਕਰਦੇ ਹਨ ਆਪਾ ਚੀਨਣ ਦੇ ਵਾਸਤੇ। ਤੋ ਸਭ ਤੋਂ ਪਹਿਲੀ ਚੀਜ਼ ਅੱਜ ਅਸੀਂ ਜੋ ਸੁਣਿਆ ਹੈ, ਭਗਤ ਕਬੀਰ ਜੀ ਆਏ ਹਨ ਇਹ ਸਵਾਲ ਲੈ ਕੇ ਕਿ ਮੈਨੂੰ ਮੁਕਤੀ ਦਿਓ। ਕਹਿੰਦੇ ਹਨ ਮੁਕਤੀ ਤਾਂ ਮਿਲਣੀ ਹੈ ਜਦੋਂ ਤੇਰਾ ਭਰਮ ਟੁੱਟੇਗਾ। ਭਰਮ ਟੁੱਟੇ ਤੋਂ ਬਿਨਾਂ ਤੈਨੂੰ ਮੁਕਤੀ ਨਹੀਂ ਮਿਲਣੀ। ਜਬ ਲਗ ਟੁੱਟੇ ਨਾ ਹੀ ਮਨ ਭਰਮ, ਤਬ ਲਗ ਮੁਕਤ ਨਾ ਕੋਈ। ਉਤਨੀ ਦੇਰ ਤੱਕ ਮੁਕਤੀ ਨਹੀਂ ਹੋਣੀ। ਔਰ ਜੋ ਤੂੰ ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਆ ਹਾਂ, ਉਹ ਵੀ ਤੇਰਾ ਭਰਮ ਹੈ। ਤੂੰ ਸੋਚਦਾ ਹੈ ਮੈਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੈ, ਉਹ ਵੀ ਤੈਨੂੰ ਭਰਮ ਹੈ, ਤੈਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਹੈ। ਤੂੰ ਸੋਚਦਾ ਹੈ ਮੈਂ ਬਹੁਤ ਵੱਡਾ ਹਾਂ, ਇਹ ਵੀ ਤੈਨੂੰ ਭਰਮ ਹੈ। ਤੂੰ ਸੋਚਦਾ ਮੈਂ ਬਹੁਤ ਖੂਬਸੂਰਤ ਹਾਂ, ਇਹ ਵੀ ਤੈਨੂੰ ਭਰਮ ਹੈ। ਤੂੰ ਸੋਚਦਾ ਹੈ ਕਿ ਮੈਂ ਜੰਮਦਾ ਹਾਂ ਮਰਦਾ ਹਾਂ, ਇਹ ਵੀ ਤੈਨੂੰ ਭਰਮ ਹੈ। ਦਰਅਸਲ ਚ ਜੋ ਤੂੰ ਹੈ ਉਸਦਾ ਤੈਨੂੰ ਪਤਾ ਹੀ ਨਹੀਂ ਹੈ। ਉਹ ਤੂੰ ਇੱਕ ਆਪਣੇ ਆਪ ਦੀ ਆਪ ਹੀ ਹੋਂਦ ਬਣਾਈ ਹੋਈ ਹੈ, ਉਸਨੂੰ ਸੰਭਾਲਦਾ ਫਿਰਦਾ ਹੈ, ਉਸਨੂੰ ਬਚਾਉਂਦਾ ਫਿਰਦਾ ਹੈ, ਉਸਨੂੰ ਦੁਖੀ ਅਤੇ ਸੁਖੀ ਪਾਉਣਾ ਹੈ। ਕਹਿੰਦੇ ਉਸ ਹੋਮੇ ਦੀ, ਉਸ ਸੂਡੋ ਸੈਲਫ ਦੀ ਸਾਨੂੰ ਮੌਤ ਕਰਨੀ ਪੈਣੀ ਹੈ। ਕਿਵੇਂ ਉਹ ਮੌਤ ਕਰਦੇ ਹਨ ਅਤੇ ਕਿਵੇਂ ਉਸ ਸੂਡੋ ਸੈਲਫ ਨੂੰ ਨਿਕਾਲ ਕੇ, ਮਾਰ ਕੇ ਨਿਕਾਲ ਕੇ ਤੋ ਅਸਲੀਅਤ ਜੋ ਹੈ ਉਹ ਦਿਖਾਲਦੇ ਹਨ, ਉਹ ਅਸੀਂ ਅਗਲੇ ਕੀਰਤਨਾਂ ਦੇ ਵਿੱਚ ਵਿਚਾਰਾਂਗੇ। ਬਹੁਤ ਖੂਬਸੂਰਤ ਔਰ ਡੂੰਘੀ ਵਿਚਾਰ ਚੱਲ ਰਹੀ ਹੈ। ਪ੍ਰੇਮ ਦੇ ਨਾਲ ਆਓ, ਸਾਰੇ ਦਰਸ਼ਨ ਦਿਓ ਗੁਰੂ ਬਾਬਾ ਜੀ ਦੇ ਚਰਨਾਂ ਦੇ ਵਿੱਚ, ਤਾਂ ਕਿ ਅਸੀਂ ਮਹਾਰਾਜ ਜੀ ਦੀ ਜੋ ਬਹੁਤ ਗਹਿਰੀ ਆਤਮਕ ਸਾਇੰਸ ਹੈ, ਜੋ ਕਿ ਜੀਵਨ ਦਾ ਮਨੋਰਥ ਹੈ ਆਪਾਂ ਲੱਭਣ ਦਾ, ਉਸਨੂੰ ਅਸੀਂ ਸਮਝ ਸਕੀਏ, ਜਾਣ ਸਕੀਏ, ਫਿਰ ਜੋ ਕੁਛ ਉਸ ਲਈ ਕਰਨਾ ਪਏਗਾ, ਵੀ ਵਿਲ ਕਮ ਟੂ ਦੈਟ ਟੂ। ਕੀਰਤਨਾਂ ਦੇ ਵਿੱਚ ਅਸੀਂ ਇਸ ਵਿਚਾਰ ਨੂੰ ਪੂਰੀ ਕੰਕਲੂਡ ਕਰਾਂਗੇ ਕਿ ਆਪਾਂ ਪਹਿਚਾਨਣ ਲਈ ਕੀ ਕੁਛ ਕਰਨਾ ਪੈਂਦਾ ਹੈ, ਕਿਵੇਂ ਹੁੰਦਾ ਹੈ। ਤੋ ਉਹ ਮਹਾਰਾਜ ਬਖਸ਼ਿਸ਼ ਕਰਨ, ਆਪ ਸਮੇਂ ਸਿਰ ਆਓ, ਹੋਰਨਾਂ ਨੂੰ ਵੀ ਲਿਆਓ। ਪ੍ਰੇਮ ਨਾਲ ਇਸ ਸ਼ਬਦ ਦੀ ਪੰਕਤੀ ਗਾਓ, ਜਿਵੇਂ ਕਬੀਰ ਜੀ ਆਏ ਹਨ ਆਪਣੇ ਦਿਲ ਚ ਵੀ ਐਸੀ ਜੋ ਜਗਿਆਸਾ ਤੇ ਇੱਕ ਚਾਹਤ ਪੈਦਾ ਕਰੋ ਕਿ ਗੁਰੂਦੇਵ ਮੈਂ ਵੀ ਤੇਰੇ ਚਰਨਾਂ ਦੇ ਨਾਲ ਲੱਗ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਵੀ ਦੱਸੋ ਮੈਂ ਕੌਣ ਹਾਂ, ਮੇਰੀ ਅਸਲੀਅਤ ਮੈਨੂੰ ਸਮਝਾਓ ਮੈਂ ਕੌਣ ਹਾਂ।

ਸਰਬੱਤ ਸੰਗਤ ਨੇ ਸ਼ਾਮ ਦੇ ਕੀਰਤਨ ਚ ਹਾਜ਼ਰੀਆਂ ਭਰ ਕੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਕੇ ਕੀਰਤਨ ਚ ਹਾਜ਼ਰੀ ਭਰੀ ਹੈ। ਤੇ ਇਹ ਜੋ ਰਾਗ ਹੈ ਔੜਵ ਜਾਤੀ ਦਾ ਰਾਗ ਸੀ ਪਿੰਨ ਛੜਜ, ਤੇ ਪੰਜ ਸਵਰ ਦਾ ਰਾਗ, ਪੰਜ ਸਵਰ ਦੇ ਰਾਗ ਮੁਸ਼ਕਲ ਹੁੰਦੇ ਨੇ ਗਾਇਨ ਵਿਚ। ਇਹ ਆਪ ਜੀ ਨੇ ਰਾਗ ਸਰਵਣ ਕੀਤਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਸੰਗੀਤ ਨੂੰ ਜਾਣਨ ਵਾਲੇ ਸਰੋਤੇ ਨੇ, ਸੰਗੀਤ ਦੇ ਰਾਗ ਨੂੰ ਸਮਝਣ ਵਾਲੇ ਉਹ ਬੈਠੇ ਹਨ, ਜਿਸ ਤਰ੍ਹਾਂ ਕਵੀਰ ਸੁਖਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਉਹਨਾਂ ਨੇ ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਿਕਾਰਡ ਕੀਤੇ ਸਨ ਸੀਡੀ ਵਿੱਚ। ਤੋ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਕੀਰਤਨ ਦੀ ਦਾਤ ਹੈ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਸਾਹਿਬਾਂ ਨੇ ਆਪ ਕੀਰਤਨ ਕਰਕੇ ਤੇ ਸਾਨੂੰ ਜਾਚ ਦੱਸੀ ਹੈ, ਢੰਗ ਦੱਸਿਆ, ਤਰੀਕਾ ਦੱਸਿਆ ਹੈ ਕਿ ਕਿਸ ਤਰ੍ਹਾਂ ਕੀਰਤਨ ਕਰਨਾ ਹੈ। ਤੇ ਉਹ ਜੋ ਪੁਰਾਤਨ ਮਰਜ਼ਾਦਾ ਹੈ, ਪੁਰਾਤਨ ਰੀਤ ਰਤਨਾਵਲੀ ਹੈ, ਜੋ ਪਰੰਪਰਾ ਹੈ ਸਤਿਗੁਰੂ ਪਾਤਸ਼ਾਹ ਜੀ, ਉਹ ਇਹੀ ਹੈ ਕਿ ਸਭ ਤੋਂ ਪਹਿਲਾਂ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਰਾਗ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ 31 ਰਾਗ ਮੁੱਖ ਬਖਸ਼ਿਸ਼ ਕੀਤੇ ਹਨ। ਸ੍ਰੀ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਗਾਂ ਦੀ ਤਰਤੀਬ ਰੱਖੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਘ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ ਵਡਹੰਸ ਸੁਰ ਧਨਾਸਰੀ ਏ ਜੈਤਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ ਬਿਲਾਵਲ ਗਾਉਣ ਰਾਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਪੈਰੋਂ ਪਾਇਓ ਹੈ ਬਸੰਤ ਸਾਰੰਗ ਮਲਾਰ ਕਾਂਧੜਾ ਕਲਿਆਣ ਪ੍ਰਭਾਤੀ ਤੇ ਬੇਭਾਸ ਜਾਜਾਵੰਤੀ ਗੁਣ ਗਾਇਓ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ ਤੇ ਇਹ ਰਾਗ ਪਾਤਸ਼ਾਹ ਜੀ ਨੇ ਆਪ ਗਾਇਨ ਕਰਕੇ ਫਿਰ ਸਾਨੂੰ ਢੰਗ ਦੱਸਿਆ ਕਿ ਇਸ ਤਰ੍ਹਾਂ ਗਾਉਣੇ ਹਨ। ਤੋ ਆਓ ਇੱਕ ਰੀਤ ਜੋ ਹੈ ਉਹ ਬਿਹਾਗੜਾ ਰਾਗ ਦੀ ਬੜੇ ਪਿਆਰ ਨਾਲ ਸਰਵਣ ਕਰੋ।

ਵੀ ਵਿਹਾਗੜਾ ਹੀ ਆਪ ਜੀ ਨੇ ਸਰਵਣ ਕੀਤਾ ਹੈ। ਇੱਕ ਬੰਦਿਸ਼ ਰੀਤ ਜੋ ਹੈ ਪੁਰਾਤਨ ਮਾਨਯੋਗ ਸਤਿਕਾਰਯੋਗ ਸਾਡੇ ਪਿਤਾ ਜੀ ਗਾਇਨ ਕਰਦੇ ਨੇ, ਤੋ ਆਓ ਇਹ ਰੀਤ ਰਾਗ ਵਿਹਾਗ ਦੀ ਹੈ, ਹੁਣੇ ਯਾਦ ਆਈ ਹੈ, ਆਓ ਬੜੇ ਪਿਆਰ ਨਾਲ ਸਰਵਣ ਕਰੋ।

ਆਈ ਤੂੰ ਕਰਤੇ ਰਾਖ ਮੈਨੂੰ। ਅਸਾਂ ਮਹੱਲਾ ਚੌਥਾ ਸੰਤ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ।

0: ਗੁਰਬਿਨ ਹੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨੇ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜੋ ਸੁਣੀ ਅੰਦਰ ਖੇਤ, ਖੇਤੇ ਅੰਧੇਰੀ ਛੁੱਟੀਆਂ ਕੌਣ ਸੋਨਾ ਹਲੀਆ ਹੈ ਬਪੜੇ।

ਆਓ, ਦੋਈ ਕੁਦਰਤ ਸਾਜੀ ਹੈ ਕਿ ਰਸ ਮਿਠੋ ਚਾਓ, ਦਾਤਾ ਕਰਤਾਪ ਤੂੰ ਤੁਸ ਦਿਵੈ ਕਰੈ ਪਸਾਓ, ਤੂੰ ਜਾਣੋ ਈ ਸਭ ਸਹਿ ਦੇ ਲੈ ਸਿੰਦ ਕਵਾਓ।

ਪੌੜੀ ਨਾਨਕ ਜੀ ਉਪਾਇ ਕੇ ਲਿਖਣਾ ਵੇ ਧਰਮ ਬਹਾਲੇ ਆ। ਉੱਥੇ ਸੱਚੇ ਸੱਚ ਨਿਬੜਾ ਚੁਣਵਾਕੜੀ ਜੀ ਜਮਾਲੇ ਆ, ਥਾਨ ਪਾਇਨ ਕੂੜਿਆ ਹਾਰ ਮੋਕਾ ਲੈ ਦੋ ਜਿਕ ਚਾਲੇ ਆ।

ਰਾਮ ਰਵਾਦ ਕੇਤੀ ਆਖਣ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨੱਚਿਆ ਮੁਕਤੇ ਗਮਨ ਪੂਰੀ ਤਾਰ ਬਾਜ਼ਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ ਗਾਵੇ ਹੈ ਰਾਜੇ ਰਾਣੀਆਂ ਬੋਲੇ ਹੈ ਆਲ ਪਤਾ ਲੱਖ ਟੱਕਿਆਂ ਕੇ ਮੁੰਦੜੇ

ਕਰਨ ਲਈ ਸਤਿਗੁਰ ਪਾਇਆ। ਇਹ ਜੀਉ ਬਹੁਤੇ ਜਨ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਕੋਲੂਤਰ ਖੱਚ ਕੀ ਤੱਕ ਥਦ ਵਰੋਲੇ ਬੋਤਨ ਲਟਕੂ ਮਧਣੀਆਂ ਅਣਗਾਹ ਪੰਖੀ ਪਹੁੰਚਿਆ ਲੈ ਨਸਾ ਸੂਏ ਚੜ ਪਵਾਈਏ ਜੰਤ ਨਾਨ ਪਹੁੰਚਿਆ ਬੰਦਨ ਬੰਦ ਪਵਾਏ ਸੋਏ ਪਾਇਆ ਕਿਰਤੂ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸਿਰ ਹੋਏ ਉੱਡ ਨ ਜਾਈ ਸਿੱਧ ਨ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾ

ਕਾਰ ਹੈ ਨਾ ਲੈ ਨਰਕ ਨ ਜਾਈ ਹੈ। ਜਿਉ ਪਿੰਡ ਸਭ ਤਿਸ ਦਾ ਦੇਖਾ ਜੇ ਆ ਗਵਾਈ ਹੈ, ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਹੈ।

ਆਏ ਹੋ ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਚਾਪ ਰੱਖੇ ਉਹਨੂੰ ਕਰ ਪ੍ਰਗਟੀ ਆਖ ਸੁਣਾਇਆ। ਸਤਿਗੁਰ ਮਿਲੇ ਅਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ।

ਥੋੜੀ ਸੇਵ ਕੀਤੀ ਸੰਤੋਖੇ ਜਿੰਨੀ ਸੱਚੋ ਸਾਹਿਤ ਆਇਆ ਉਹਨੇ ਮੰਦੇ ਪੈ ਨਾ ਰੱਖਿਓ ਕਰ ਸੁਖ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨ ਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨਿੱਜੇ ਵਹਿ ਚੜੇ ਸਵਾਇਆ ਵਡਿਆ।

ਦਾ ਰੂਪ ਤੇ ਸੁਲ ਫਾਗ ਵਿਚ ਆਏਗਾ। ਦੂਸਰੀ ਵਾਰੀ ਤਿੰਨ ਤਾਲ ਤੇ ਸੁਲ ਫਾਗ ਵਿਚ ਆ ਕੇ ਫਿਰ ਇਸਦਾ ਸਥਾਈ ਦੇ ਉੱਤੇ ਮੁਕਾ ਹੋਏਗਾ। ਇਸਦਾ ਇਹ ਵੀ ਲੈ ਜਿਹੜੀ ਹੈ ਇੱਕ ਦੂਸਰੇ ਦੇ ਨਾਲ ਮਿਲਣੀ ਚਾਹੀਦੀ ਹੈ, ਪੜਤਾਲ ਵਿਚ ਇਹ ਖਾਸ ਵਿਸ਼ੇਸ਼ਤਾ ਹੁੰਦੀ ਹੈ।

अपने दास को, अपने दास को पैसा।